0: ਤੁਸੀਂ ਸੁਣ ਰਹੇ ਹੋ ਰੇਡੀਓ ਚੰਚਾ ਪਰਦੇਸੀ ਸ਼ਿਕਾਗੋ ਦਾ 24 ਘੰਟੇ 7 ਦਿਨ ਚੱਲਣ ਵਾਲਾ ਪਹਿਲਾ ਪੰਜਾਬੀ ਰੇਡੀਓ।
1: ਨਮਸਤੇ, ਹਾਈ, ਆਈ ਐਮ ਕੈਲਾਸ਼ ਥੇਰ ਐਂਡ ਯੂ ਆਰ ਲਿਸਨਿੰਗ ਟੂ ਚੰਚਾ ਪਰਦੇਸੀ ਰੇਡੀਓ। ਕੀਪ ਲਿਸਨਿੰਗ ਚੰਚਾ ਪਰਦੇਸੀ।

ਫਕੀਰ। ਸਤਿ ਸ਼੍ਰੀ ਅਕਾਲ ਜੀ, ਮੈਂ ਦਿਲਜੀਤ ਸਿੰਘ ਦੁਸਾਂਝ ਤੇ ਮੈਂ ਵਧਾਈਆਂ ਦੇਣਾ ਚਾਹੁੰਦਾ ਜੀ ਰੇਡੀਓ ਚੰਨ ਪਰਦੇਸੀ ਨੂੰ ਜਿਹੜਾ ਸ਼ਿਕਾਗੋ ਦੇ ਵਿੱਚ ਆਨ ਏਅਰ ਆ ਔਰ ਇਸ ਰੇਡੀਓ ਨੂੰ ਇਹ ਮਾਣ ਹਾਸਿਲ ਹੋਇਆ ਕਿ ਇਸ 7 ਦਿਨ 24 ਔਰ ਇਹ ਆਨ ਏਅਰ ਆ ਤੇ ਇਹ ਬਹੁਤ ਵੱਡੀ ਗੱਲ ਆ ਔਰ ਇਸ ਸਾਰੀ ਟੀਮ ਨੂੰ ਰੇਡੀਓ ਚੰਨ ਪਰਦੇਸੀ ਦੀ ਸਾਰੀ ਟੀਮ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਪਰਮਾਤਮਾ ਆਲਵੇਜ਼ ਚੜ੍ਹਦੀ ਕਲਾ ਚ ਰੱਖੇ ਤੇ ਦਿਨ ਦੁੱਗਣੀ ਰਾਤ ਚੌਗੁਣੀ।

ਦੁਨੀਆਂ ਦੇ ਹਰ ਕੋਨੇ ਦੇ ਵਿੱਚ ਬੈਠੇ ਸਾਰੇ ਹੀ ਸਤਿਕਾਰਯੋਗ ਪੰਜਾਬੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਤੁਹਾਡੇ ਆਪਣੇ ਦੋਸਤ ਤੇ ਹੋਸਟ ਗੁਰਜੀਤ ਸਿੰਘ ਵੱਲੋਂ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਰੇਡੀਓ ਚੰਨ ਪਰਦੇਸੀ ਦੇ ਵਿਹੜੇ ਵਿੱਚ ਸਵਾਗਤ ਕਰਦਾ ਜੀ ਆਇਆਂ ਆਖਦਾ ਤੇ ਨਾਲ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਤੇ ਨਮਸਕਾਰ ਆਖਦਾ ਤੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਲੈ ਕੇ ਸ਼ੋਅ ਗੁਰਜੀਤ ਦਾ

ਉਮੀਦ ਕਰਦਿਆਂ ਕਿ ਤੁਸੀਂ ਆਪਣਾ ਵੀਕਐਂਡ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਪਰਿਵਾਰ ਦੇ ਨਾਲ ਖੂਬ ਇੰਜੋਏ ਕਰਿਆ ਹੋਊਗਾ ਤੇ ਸਭ ਦਾ ਦਿਲ ਗਾਰਡਨ ਗਾਰਡਨ ਹੋਇਆ ਹੋਊਗਾ। ਤੇ ਲਓ ਜੀ ਉਸੇ ਦਿਲ ਗਾਰਡਨ ਗਾਰਡਨ ਦੇ ਨਾਲ ਆਪਾਂ ਵੀ ਇੱਕ ਨਵੀਂ ਸ਼ੁਰੂਆਤ ਕਰ ਰਹੇ ਹਾਂ ਤੇ ਆਪਾਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਤੇ ਵੈਸੇ ਬਹੁਤ ਸਾਰੇ ਸੱਜਣ ਆਹ ਪਹਿਲਾ ਗੀਤ ਸੁਣ ਕੇ ਨਾ ਖੁਸ਼ ਹੋ ਗਏ, ਕਹਿੰਦੇ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ। ਵਾਕਈ ਇਹ ਗੱਲ ਸੱਚ ਹੈ ਹਨਾ, ਅੱਜ ਉਹੀ ਗੀਤ ਜਿਹੜੇ ਨੇ ਪੁਰਾਣੇ ਸਾਨੂੰ ਅੱਜ ਵਧੀਆ ਲੱਗਦੇ ਨੇ, ਪਰ ਉਸ ਸਮੇਂ ਵੀ ਇਹ ਗੀਤ ਵਧੀਆ ਲੱਗਦੇ ਸੀ ਤੇ ਉਹ ਅੱਜ ਵੀ ਜੇਕਰ ਉਸ ਦੌਰ ਨੂੰ ਚੇਤੇ ਕਰੀਏ ਨਾ ਫਿਰ ਕਹਿੰਦੇ ਨੇ ਰੂਹ ਖਿੜ ਜਾਂਦੀ ਹੈ। ਕਹਿੰਦੇ ਨੇ ਪੁਰਾਣੇ ਬੰਦੇ, ਪੁਰਾਣੇ ਗੀਤ, ਪੁਰਾਣੀਆਂ ਯਾਦਾਂ, ਪੁਰਾਣੀਆਂ ਮੁਲਾਕਾਤਾਂ, ਕਿਤੇ ਨਾ ਕਿਤੇ ਆਪਾਂ ਇਸ ਤਿੰਗ ਦੇ ਨਾਲ ਅੱਜ ਸਾਰਿਆਂ ਦੀਆਂ ਯਾਦਾਂ ਛੇੜ ਲੈਣੀਆਂ ਨੇ। ਤੇ ਬਹੁਤ ਸਾਰੇ ਸੋਜਣਾ ਦੋਸਤਾਂ ਮਿੱਤਰਾਂ ਨੇ ਐਸੇ ਐਸੇ ਗੀਤਾਂ ਦਾ ਗੁਲਦਸਤਾ ਸਜਾ ਦਿੱਤਾ ਤੇ ਮੈਂ ਸੱਚ ਦੱਸਦਾ ਡਾਊਨਲੋਡ ਕਰਦਾ ਕਰਦਾ ਮੇਰਾ ਤਾਂ ਦਿਲ ਗਾਰਡਨ ਗਾਰਡਨ ਹੋਈ ਜਾ ਰਿਹਾ। ਤੇ ਲਓ ਜੀ ਮੈਂ ਦਿਲ ਗਾਰਡਨ ਗਾਰਡਨ ਦੇ ਨਾਲ ਥੋੜੇ ਜਿਹੇ ਰਹਿ ਗਏ ਗਾਣੇ ਉਹਨਾਂ ਨੂੰ ਕਰਦਾ ਡਾਊਨਲੋਡ ਤੇ ਤੁਸੀਂ ਫਿਰ ਦਿਲ ਗਾਰਡਨ ਗਾਰਡਨ ਦੇ ਨਾਲ ਇੱਕ ਗੀਤ ਦੇ ਉੱਤੇ ਭੰਗੜਾ ਪਾਉਣ ਵਾਸਤੇ ਹੋ ਜਾਓ ਤਿਆਰ, ਕਿਉਂਕਿ ਇਸ ਗੀਤ ਦੇ ਸੁਣਦੇ ਸਾਰ ਹੀ ਹਰ ਇੱਕ ਦਾ ਦਿਲ ਕਰਦਾ ਵੀ ਯਾਰ ਆਹ ਸਮਾਂ ਹੁੰਦਾ ਸੀ। ਵਾਕਈ ਪੁਰਾਣੇ ਬੰਦਿਆਂ ਦੇ ਪੁਰਾਣੇ ਗੀਤ ਬਾ ਕਮਾਲ ਹੁੰਦੇ ਨੇ ਤੇ ਉਹ ਚੱਲਦੇ ਨੇ ਸਿਰਫ ਰੇਡੀਓ ਚੰਨ ਪਰਦੇਸੀ ਸ਼ੋਅ ਗੁਰਜੀਤਤਾ ਦੇ ਵਿੱਚ।

0: ਵਾਹ ਕਹਿੰਦੇ ਨੇ ਜਿੱਥੇ ਹੰਸਰਾਜ ਦੀ ਆਵਾਜ਼ ਤੇ ਜਾਂ ਫਿਰ ਸਰਦੂਲ ਸਿਕੰਦਰ ਦੀ ਆਵਾਜ਼ ਹੋਵੇ ਨਾ ਕਹਿੰਦੇ ਨੇ ਦਿਲ ਆਪੇ ਆਪ ਹੀ ਗਾਰਡਨ ਗਾਰਡਨ ਹੋ ਜਾਂਦਾ ਹੈ। ਦੋਨਾਂ ਦੀ ਆਵਾਜ਼ ਇੱਕ ਤੋਂ ਇੱਕ ਕਹਿੰਦੇ ਨਹਿਲੇ ਤੇ ਦਹਿਲੇ ਦਾ ਕੰਮ ਕਰਦੀ ਹੈ, ਪਰ ਇਸ ਵਕਤ ਨਹਿਲੇ ਤੇ ਦਹਿਲੇ ਦੇ ਕੰਮ ਦੇ ਵਿੱਚ ਆਪਾਂ ਚੱਲਦੇ ਹਾਂ। ਬਹੁਤ ਸਾਰੇ ਗੀਤਾਂ ਦੀ ਲੰਬੀ ਲਿਸਟ ਹੈ ਜਿਹਦੇ ਵਿੱਚ ਤੁਸੀਂ ਆਪ ਹੀ ਕਹੋਗੇ ਵੀ ਅੱਜ ਹਰ ਇੱਕ ਗੀਤ ਬਾ ਕਮਾਲ ਹੈ। ਹਰ ਇੱਕ ਦੀ ਸੋਚ ਕਹਿੰਦੇ ਨੇ ਪੁਰਾਣੇ ਗੀਤਾਂ ਦੇ ਵਿੱਚੋਂ ਐਸੇ ਗੀਤਾਂ ਨੂੰ ਕੱਢ ਕੇ ਲਿਆਂਦੀ ਹੈ ਜਿਹੜੇ ਕਿਤੇ ਨਾ ਕਿਤੇ ਤੁਹਾਡੇ ਦਿਲ ਦੀਆਂ ਤਾਰਾਂ ਨੂੰ ਛੇੜ ਜਾਣਗੇ। ਤੇ ਸੁੰਦਰ ਹੋ ਰੇਡੀਓ ਚੰਨ ਪਰਦੇਸੀ ਸ਼ੋਅ ਗੁਰਜੀਤ ਦਾ ਦੇ ਵਿੱਚ, ਤੇ ਸਭ ਤੋਂ ਪਹਿਲਾਂ ਆਪਾਂ ਦੱਸ ਦਈਏ ਵੀ ਸ਼ੋਅ ਗੁਰਜੀਤ ਦਾ ਨੂੰ ਸਪਾਂਸਰ ਕੀਤਾ ਜੀ ਕੈਲੀਫੋਰਨੀਆ USA ਦੀ ਧਰਤੀ ਤੋਂ ਭਾਨ ਸਿੰਘ ਗਰੇਵਾਲ ਜੀ ਤੇ ਨਾਲ ਹੀ ਦੁਬਈ ਦੀ ਧਰਤੀ ਤੋਂ ਬਖਸ਼ੀ ਰਾਮ ਜੀ। ਆਪਾਂ ਉਹਨਾਂ ਦੋਨਾਂ ਦਾ ਸਵਾਗਤ ਕਰਦੇ ਹਾਂ ਰੇਡੀਓ ਚੰਨ ਪਰਦੇਸੀ ਤੇ ਨਾਲ ਹੀ ਦੋਨਾਂ ਦਾ ਧੰਨਵਾਦ ਕਰਦੇ ਹੋਏ ਇਸ ਵਕਤ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀ ਕਹਿ ਰਹੇ ਨੇ। ਤੇ ਲਓ ਜੀ ਹੋਰ ਜਿਹੜੇ ਸੱਜਣ ਦਿਲ ਦੇ ਨਾਲ ਦਿਲ ਜੋੜ ਕੇ ਬੈਠੇ ਨੇ ਆਪਾਂ ਉਹਨਾਂ ਦੇ ਨਾਲ ਵੀ ਸਾਂਝ ਪਾ ਲਈਏ। ਰਾਮਜੀਤ ਸਿੰਘ ਘੰਗੂੜਾ ਸਾਹਿਬ ਬਠਿੰਡਾ ਦੀ ਧਰਤੀ ਤੋਂ, ਕੈਨੇਡਾ ਦੀ ਧਰਤੀ ਤੋਂ ਜਸਵਿੰਦਰ ਬਾਈ ਜੀ, ਸੁਖਪਾਲ ਸਿੰਘ ਜੀ ਮਾਣਕਾ ਵਾਲੀ ਜ਼ਿਲ੍ਹਾ ਮਾਨਸਾ ਤੋਂ, ਪ੍ਰਗਟ ਸਿੰਘ ਜੀ ਪਿੰਡ ਢੇਲਵਾਂ ਤੋਂ, ਜੱਸੀ ਭੈਣ ਜੀ ਮਲੇਰਕੋਟਲਾ ਦੀ ਧਰਤੀ ਤੋਂ ਤੇ ਅਨੁਭਵ ਗੁਪਤਾ ਤੇ ਅੰਕੁਰ ਗੁਪਤਾ ਉੱਥੋਂ ਆਪਣਾ ਚੰਡੀਗੜ੍ਹ ਦੀ ਧਰਤੀ ਤੋਂ ਤੇ ਸਹਿਬੀ ਨਿਊਜ਼ੀਲੈਂਡ ਦੀ ਧਰਤੀ ਤੋਂ ਤੇ ਸੁਖਦੀਪ ਸਿੰਘ ਜੀ ਦਿਉਣ ਪਿੰਡ ਤੋਂ, ਗੁਰਮੁਖ ਸਿੰਘ ਜੀ ਦਿਉਣ ਪਿੰਡ ਤੋਂ, ਜਗਸੀਰ ਸਿੰਘ ਜੀ ਚੱਕ ਬਖਤੂ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ। ਛਿੰਦਾ ਬਾਈ ਜੀ ਜਗਰਾਉਂ ਦੀ ਧਰਤੀ ਤੋਂ, ਬਿੱਲਾ ਮੋੜ ਖੁਰਦ ਤੋਂ ਜਗਜੀਤ ਮੱਟੂ ਜੀ ਤੇ ਰਣਜੀਤ ਕੌਰ ਮੱਟੂ ਜੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹੀ ਜਾਂਦੇ। ਪੂਜਾ ਜਿੰਦਲ ਜੀ ਮਲੇਰਕੋਟਲਾ ਦੀ ਧਰਤੀ ਤੋਂ, ਕਰਨ ਬਰਾੜ ਜੀ, ਮੇਜਰ ਸਿੰਘ ਜੀ ਕੈਲੀਫੋਰਨੀਆ USA ਦੀ ਧਰਤੀ ਤੋਂ, ਜਾਕਰ ਸਿੰਘ ਜੀ, ਕੁਲਤਾਰ ਸਿੰਘ ਜੀ ਇਸ ਵਕਤ USA ਕੈਲੀਫੋਰਨੀਆ ਡਰਾਈਵਰ ਮਹਿਕਮੇ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ। ਹਰਪ੍ਰੀਤ ਕੌਰ ਜੀ, ਜਸਪ੍ਰੀਤ ਕਲਸੀ ਸਾਹਿਬ, ਕਮਲਦੀਪ ਸਿੰਘ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ। ਹਰਕੀਰਤ ਸਿੰਘ ਜੀ ਸੰਗਰੂਰ ਦੀ ਧਰਤੀ ਤੋਂ, ਕਮਲਜੀਤ ਸਿੰਘ ਜੀ ਮਾਨਸਾ ਦੀ ਧਰਤੀ ਤੋਂ, ਰੂਪਪ੍ਰੀਤ ਕੌਰ ਜੀ ਮੋਗਾ ਦੀ ਧਰਤੀ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਰ ਰਹੇ। ਬਲਬੀਰ ਸਿੰਘ ਜੀ ਰਾਮਪੁਰਾ ਦੀ ਧਰਤੀ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਰ ਰਹੇ। ਰਾਜ ਕੁਮਾਰ ਜੀ ਪਿੰਡ ਢੈਬਈ ਤਹਿਸੀਲ ਜੈਤੋਂ, ਜ਼ਿਲ੍ਹਾ ਫਰੀਦਕੋਟ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿ ਰਹੇ ਨੇ। ਤੇ ਲਓ ਜੀ ਫਿਰ ਦਿਲ ਗਾਰਡਨ ਗਾਰਡਨ ਕਰਦੇ ਹੋਏ ਪਹਿਲਾਂ ਹੀ ਸਾਡੇ ਨਾਲ ਬਖਸ਼ੀ ਰਾਮ ਜੀ ਦੁਬਈ ਦੀ ਧਰਤੀ ਤੇ ਜੁੜ ਚੁੱਕੇ ਨੇ। ਸਵਾਗਤ ਕਰਦੇ ਜੀ ਰੇਡੀਓ ਚੈਨ ਪਰਦੇਸੀ ਤੇ।
1: ਹਾਂਜੀ, ਥੈਂਕ ਯੂ ਸੋ ਮਚ ਵੀਰ ਜੀ। ਦੀ ਆਵਾਜ਼ ਆ ਰਹੀ ਆ
0: ਜੀ? ਬਿਲਕੁਲ ਆ ਰਹੀ ਹੈ ਜੀ, ਬਿਲਕੁਲ ਆ ਰਹੀ ਹੈ ਜੀ।
1: ਅੱਛਾ ਜੀ, ਬਹੁਤ ਵਧੀਆ ਬਈ, ਬਹੁਤ ਸੋਹਣੀ ਸ਼ੁਰੂਆਤ ਹੋ ਗਈ ਆ, ਬੜੇ ਦਮਦਾਰ ਗੀਤਾਂ ਦੇ ਨਾਲ ਸ਼ੁਰੂਆਤ ਕੀਤੀ ਜੇ। ਤੇ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ, ਮਾਨ ਮਤੇ ਸ਼ੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ, ਤੇ ਰੇਡੀਓ ਚੰਨ ਪਰਦੇਸੀ ਹਮੇਸ਼ਾ ਚੜ੍ਹਦੀ ਕਲਾ ਚ ਰਵੇ, ਦਿਲੀ ਦੁਆਵਾਂ।
0: ਬਹੁਤ ਬਹੁਤ ਧੰਨਵਾਦ,
1: ਕੀ ਬਾਤ ਆ, ਬਹੁਤ ਆਏ ਬਈ ਪੁਰਾਣੇ ਬੰਦੇ ਤੇ ਪੁਰਾਣੇ ਗੀਤ, ਬਿਲਕੁਲ ਸਹੀ ਗੱਲ ਆ। ਪੁਰਾਣੇ ਬੰਦਿਆਂ ਦੇ ਵਿੱਚ ਵੀ ਉਹ ਤਜਰਬੇ, ਤਲਖ ਤਜਰਬੇ ਤੇ ਬਾਕੀ ਜਿਹੜਾ ਹੈਗਾ ਜੀ ਜਨਾਬ, ਜਿਹੜਾ ਉਹਨਾਂ ਦੇ ਗੀਤਾਂ ਦੇ ਵੀ ਜਿਹੜੇ ਪੁਰਾਣੇ ਗੀਤ ਹੈਗੇ ਆ, ਬੜੇ ਦਮਦਾਰ ਹੁੰਦੇ ਆ, ਸਦਾ ਬਹਾਰ ਆ, ਯਾਨੀ ਕਦੀ ਬੁੱਢੇ ਨਹੀਂ ਹੁੰਦੇ, ਹਮੇਸ਼ਾ ਜਵਾਨ ਗੀਤ ਰਹਿੰਦੇ ਜੇ। ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਵੀ ਅਰੇ ਤਾਜ਼ਾ ਤਾਜ਼ਾ ਹੀ ਥੋੜਾ ਮਿੰਨੀ ਗੀਤ ਬਣਾਇਆ ਹੈਗਾ, ਮਿੰਨੀ ਸੁਣ ਕੇ ਤੁਹਾਡੀ ਇਜਾਜ਼ਤ ਹੋਵੇ ਤਾਂ ਜਲਦੀ ਜਲਦੀ।
0: ਜ਼ਰੂਰ ਜੀ, ਜ਼ਰੂਰ
1: ਜੀ ਜੀ ਜੀ। ਰੇਡੀਓ ਚੰਨ ਪਰਦੇਸੀ ਮੇਰੀ ਜ਼ਿੰਦਗੀ ਚ ਆਇਆ, ਬੜਾ ਮਜ਼ਾ ਆਇਆ, ਹਾਂ ਹਾਂ ਹਾਂ ਬੜਾ ਮਜ਼ਾ ਆਇਆ, ਟੇਣੇ ਰੇਡੀਓ ਚੰਨ ਪਰਦੇਸੀ ਮੇਰੀ ਜ਼ਿੰਦਗੀ ਚ ਆਇਆ, ਬੜਾ ਮਜ਼ਾ ਆਇਆ, ਹਾਂ ਹਾਂ ਹਾਂ ਹਾਂ ਬੜਾ ਮਜ਼ਾ ਆਇਆ, ਸ਼ੋ ਗੁਰਜੀਤ ਦਾ ਆਇਆ, ਦਿਲ ਗਾਰਡਨ ਗਾਰਡਨ ਕਰ ਦਿਖਲਾਇਆ, ਇਸੀ ਬਾਤ ਪੇ ਮਿਲ ਕੇ ਯਾਰੋ ਸਭੀ ਨੇ ਭੰਗੜਾ ਪਾਇਆ, ਬੜਾ ਮਜ਼ਾ ਆਇਆ, ਹਾਂ ਹਾਂ ਹਾਂ ਬੜਾ ਮਜ਼ਾ ਆਇਆ, ਰੇਡੀਓ ਚੰਨ ਪਰਦੇਸੀ ਮੇਰੀ ਜ਼ਿੰਦਗੀ ਚ ਆਇਆ, ਬੜਾ ਮਜ਼ਾ ਆਇਆ, ਵੱਲਾ ਵੱਲਾ ਵੱਲਾ ਬੜਾ ਮਜ਼ਾ ਆਇਆ।
0: ਗੀਤ ਰੋਜ਼ ਹੀ ਲਿਖਿਆ ਕਰਨਗੇ, ਪਹਿਲਾਂ ਤਾਂ ਸੁਣਾਉਂਦੇ ਸੀਗੇ ਤੇ ਹੁਣ ਲਿਖਿਆ ਕਰਨਗੇ। ਪਰ ਗੀਤ ਨਾ ਕਹਿੰਦੇ ਨੇ ਜਿਵੇਂ ਪਹਿਲਾਂ ਚੱਲਿਆ, ਕਹਿੰਦੇ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਕੇ ਜਦੋਂ ਦਾ ਟੈਲੀਫੋਨ ਲੱਗਿਆ। ਬਈ ਜਦੋਂ ਦਾ ਟੈਲੀਫੋਨ ਲੱਗਿਆ ਹੁੰਦਾ ਸੀ ਉਦੋਂ ਸਾਰਿਆਂ ਦਾ ਪਿਆਰ ਸਾਂਝਾ ਹੁੰਦਾ ਸੀ, ਇੱਕ ਘਰ ਤੋਂ ਦੂਸਰੇ ਘਰੇ ਜਾਣਾ। ਮੰਨ ਲਓ ਕਿਸੇ ਦੇ ਘਰੇ ਫੋਨ ਆਉਣਾ, ਅਗਲਿਆਂ ਨੇ ਕਹਿਣਾ ਭਾਨ ਸਿੰਘ ਗਰੇਵਾਲ ਸਾਹਿਬ ਦਾ ਫੋਨ ਆਇਆ ਤੇ ਗੁਰਜੀਤ ਸਿੰਘ ਆ ਜਾ, ਤੇਰਾ ਫੋਨ ਸੁਣ, ਤੈਨੂੰ ਫੋਨ ਸੁਣਨਾ। ਮੈਂ ਕਿਹਾ ਠੀਕ ਹੈ ਜੀ, ਆਪਾਂ ਜਾ ਕੇ ਬਹਿ ਗਏ ਅਗਲੇ ਦੇ ਘਰੇ ਉਸ ਤੋਂ ਬਾਅਦ ਫੋਨ ਘੰਟਾ ਡੇਢ ਘੰਟਾ ਆਉਂਦਾ ਨਹੀਂ ਜਾਂ ਫਿਰ ਭਾਨ ਸਿੰਘ ਗਰੇਵਾਲ ਜੀ ਆਪਣੇ ਕੰਮਾਂ ਦੇ ਵਿੱਚ ਮਸ਼ਰੂਫ ਹੋ ਜਾਂਦੇ ਨੇ ਫਿਰ ਕਹਿੰਦੇ ਨੇ ਉਸ ਤੋਂ ਬਾਅਦ ਫੋਨ ਨਹੀਂ ਲੱਗਦਾ ਪਰ ਕਹਿੰਦੇ ਨੇ ਉਦੋਂ ਪਿਆਰ ਬੜਾ ਵਧੀਆ ਹੁੰਦਾ ਸੀਗਾ ਹਰ ਬੰਦਾ ਇੱਕ ਦੂਸਰੇ ਦੇ ਘਰਾਂ ਦੇ ਵਿੱਚ ਬੈਠ ਕੇ ਦੋ ਦੋ ਘੰਟੇ ਟਾਈਮ ਪਾਸ ਕਰਕੇ ਗੱਲਾਂ ਬਾਤਾਂ ਕਰਕੇ ਆ ਜਾਂਦਾ ਸੀਗਾ ਪਰ ਕਹਿੰਦੇ ਨੇ ਉਸ ਵਕਤ ਫੋਨ ਤਾਰ ਦੇ ਨਾਲ ਬੰਨਿਆ ਹੁੰਦਾ ਸੀਗਾ ਤੇ ਇਸ ਕਰਕੇ ਸਾਨੂੰ ਉਸ ਤਾਰ ਦੇ ਕੋਲੇ ਜਾ ਕੇ ਬੈਠਣਾ ਪੈਂਦਾ ਸੀ ਉਸ ਫੋਨ ਕੋਲੇ ਬੈਠਣਾ ਪੈਂਦਾ ਸੀ ਫਿਰ ਬੜਾ ਵਧੀਆ ਲੱਗਦਾ ਸੀ ਪਰ ਅੱਜ ਕੱਲ੍ਹ ਕਹਿੰਦੇ ਨੇ ਫੋਨ ਹੋ ਗਿਆ ਆਜ਼ਾਦ ਫੋਨ ਹੋ ਗਿਆ ਮੋਬਾਈਲ ਦੇ ਰੂਪ ਦੇ ਵਿੱਚ ਹੁਣ ਅਸੀਂ ਉਸ ਤਾਰ ਨੂੰ ਲਾ ਕੇ ਆਪ ਬੈਠੇ ਹੁੰਦੇ ਹਾਂ ਤੇ ਫੋਨ ਸਾਡਾ ਆਜ਼ਾਦ ਹੈ ਤੇ ਅਸੀਂ ਉਸ ਚਾਰਜਰ ਦੇ ਕੋਲੇ ਬੈਠੇ ਹੁੰਦੇ ਹਾਂ ਕਹਿੰਦੇ ਨੇ ਅੱਜ ਕੱਲ੍ਹ ਲੋਕਾਂ ਦੇ ਚਿਹਰੇ ਪੜਨੇ ਬੜੇ ਔਖੇ ਹੋ ਗਏ ਨੇ ਕਿਉਂਕਿ ਹੁਣ ਤਾਂ ਫੋਟੋਆਂ ਦੇ ਵਿੱਚ ਵੀ ਲੋਕ ਇਫੈਕਟ ਲਗਾ ਕੇ ਆਪਣੇ ਅਸਲੀ ਚਿਹਰੇ ਨੂੰ ਗੁੰਮ ਕਰ ਲੈਂਦੇ ਨੇ ਵੈਸੇ ਕਹਿੰਦੇ ਨੇ ਟੈਕਨੋਲੋਜੀ ਬਹੁਤ ਵਧੀਆ ਹੁੰਦੀ ਹੈ ਪੂਰੇ ਦਿਨ ਦੇ ਵਿੱਚ ਕਹਿੰਦੇ ਨੇ ਹਰ ਇੱਕ ਲੋਕ ਇੱਕ ਦੂਸਰੇ ਦੇ ਨਾਲ ਜੁੜਦੇ ਨੇ ਮੋਬਾਈਲ ਇਕੱਲੇ ਨੂੰ ਹਰ ਇੱਕ ਇਨਸਾਨ ਨੂੰ ਇਕੱਲੇ ਨੂੰ ਵੀ ਇਕੱਲਾ ਮਹਿਸੂਸ ਨਹੀਂ ਕਰਨ ਦਿੰਦਾ ਪਰ ਕਹਿੰਦੇ ਨੇ ਇਹ ਵੀ ਇੱਕ ਸੱਚ ਕੌੜਾ ਸੱਚ ਹੈ ਕਿ ਜੇਕਰ ਉਹ ਇਕੱਲੇ ਨੂੰ ਮਹਿਸੂਸ ਨਹੀਂ ਹੋਣ ਦਿੰਦਾ ਨਾ ਤਾਂ ਫਿਰ ਇਕੱਲਾ ਕਿਸੇ ਨੂੰ ਕੋਲੇ ਕਿਸੇ ਦੇ ਬੈਠਣ ਵੀ ਨਹੀਂ ਦਿੰਦਾ ਇਸ ਕਰਕੇ ਜ਼ਿੰਦਗੀ ਦੇ ਵਿੱਚ ਇੱਕ ਦੂਸਰੇ ਦੇ ਕੋਲੇ ਬੈਠਿਆ ਕਰੋ ਗੱਲਾਂ ਬਾਤਾਂ ਕਰਿਆ ਕਰੋ ਤੇ ਇਸ ਵਕਤ ਬਖਸ਼ੀ ਰਾਮ ਜੀ ਸਾਰਿਆਂ ਦਾ ਦਿਲ ਗਾਰਡਨ ਗਾਰਡਨ ਹੋਇਆ ਪਿਆ ਕਹਿੰਦੇ ਦੁਬਈ ਵਾਲਾ ਬੂਟਾ ਛਾ ਗਿਆ ਵਾਕਈ ਕਹਿੰਦੇ ਬੂਟਾ ਛਾ ਗਿਆ ਕਹਿੰਦੇ ਬੂਟੇ ਨੇ ਛਾਣਾ ਕਹਿੰਦੇ ਨੇ ਬਾਪੂ ਦਾ ਖੁੰਡਾ ਵੀ ਬੂਟੇ ਕੋਲੇ ਬਹੁਤ ਛਾਇਆ ਹੋਇਆ ਸੀਗਾ ਇਸ ਕਰਕੇ ਬਹੁਤ ਵਧੀਆ ਲੱਗਿਆ ਤੁਸੀਂ ਜਦੋਂ ਇੰਨੇ ਪਿਆਰ ਦੇ ਨਾਲ ਕਲਮਾਂ ਆਪਣੀਆਂ ਲਾਈਨਾਂ ਲਿਖਦੇ ਹੋ ਤਹਿ ਦਿਲੋਂ ਧੰਨਵਾਦ ਜੀ ਤੇ ਲਓ ਜੀ ਫਿਰ ਚੱਲਦੇ ਹਾਂ ਕੈਲੀਫੋਰਨੀਆ USA ਦੀ ਧਰਤੀ ਤੇ ਸਭ ਤੋਂ ਪਹਿਲਾ ਗੀਤ ਐਸਾ ਗੀਤ ਹੈ ਜਿਹੜਾ ਕਿਤੇ ਨਾ ਕਿਤੇ ਤੁਹਾਡੀਆਂ ਦਿਲ ਦੀਆਂ ਤਾਰਾਂ ਛੇੜ ਦੂਗਾ ਭਾਨ ਸਿੰਘ ਜੀ ਗਰੇਵਾਲ USA ਕੈਲੀਫੋਰਨੀਆ ਦੀ ਧਰਤੀ ਤੋਂ ਉਹਨਾਂ ਨੇ ਗੀਤ ਦੀ ਸਾਂਝ ਪਾਈ ਹੈ ਤੇ ਕਹਿੰਦੇ ਨੇ ਜਦੋਂ ਇਸ ਗੀਤ ਨੂੰ ਚੱਲਣਾ ਫਿਰ ਤੁਹਾਨੂੰ ਉਸ ਤੋਂ ਬਾਅਦ ਸਾਰਿਆਂ ਗੀਤਾਂ ਦੀ ਲਿਸਟ ਪਤਾ ਲੱਗ ਜੂ ਵੀ ਕਿੰਨੇ ਘੈਂਟ ਗੀਤ ਹੋਣਗੇ ਤੇ ਕਹਿੰਦੇ ਨੇ ਪੁਰਾਣੇ ਬੰਦੇ ਐਵੇਂ ਨਹੀਂ ਹੁੰਦੇ ਪੁਰਾਣੇ ਬੰਦਿਆਂ ਦੇ ਵਿੱਚ ਕਹਿੰਦੇ ਨੇ ਉਹ ਮੜਕ ਉਹ ਗੜਸ ਉਹ ਸਭ ਕੁਛ ਹੀ ਹੁੰਦਾ ਬਸ ਕਹਿੰਦੇ ਨੇ ਉਹ ਜਦੋਂ ਤੁਰਦੇ ਨੇ ਨਾ ਫਿਰ ਜਦੋਂ ਤੋਰ ਮੜਕਦੀ ਫਿਰ ਉਹ ਕਿਹਨੂੰ ਚੇਤੇ ਕਰਦੇ ਨੇ ਕਿੱਦਾਂ ਉਹਦੇ ਪਿਆਰ ਇਸ਼ਕ ਦੀਆਂ ਗੱਲਾਂ ਕਰਦੇ ਨੇ ਸੁਣਦੇ ਭਾਨ ਸਿੰਘ ਜੀ ਗਰੇਵਾਲ ਦੀ ਫਰਮਾਇਸ਼ ਦੇ ਉੱਤੇ ਇਹ ਪਿਆਰਾ ਜਾ ਤੁਹਾਡੀਆਂ ਯਾਦਾਂ ਨੂੰ ਛੇੜਦਾ ਹੋਇਆ ਇੱਕ ਗੀਤ ਜੇਕਰ ਕਿਸੇ ਨੂੰ ਪਤਾ ਇਸ ਫਿਲਮ ਦਾ ਗੀਤ ਕਿਹੜੀ ਫਿਲਮ ਦਾ ਉਹ

ਵਾਹ ਜੀ ਵਾਹ ਭਾਨ ਸਿੰਘ ਗਰੇਵਾਲ ਜੀ, ਬੜਾ ਪਿਆਰਾ ਖੂਬਸੂਰਤ ਗੀਤ ਤੁਸੀਂ ਸਾਂਝਾ ਕੀਤਾ, ਤੇ ਮੈਂ ਨਾ ਸਰੋਤਿਆਂ ਨੂੰ ਪੁੱਛਿਆ ਸੀ ਵੀ ਇਸ ਇਹ ਕਿਹੜੀ ਫਿਲਮ ਦੇ ਵਿੱਚ ਗੀਤ ਆਇਆ ਸੀਗਾ। ਬਹੁਤ ਸਾਰਿਆਂ ਨੇ ਨਾ ਸਰਪੰਚ ਫਿਲਮ ਦਾ ਨਾਮ ਲਿਖਿਆ, ਤਿੰਨ ਚਾਰ ਜਣਿਆਂ ਨੇ ਸਰਪੰਚ ਫਿਲਮ ਲਿਖ ਦਿੱਤਾ, ਪਰ ਰਾਮਜੀਤ ਸਿੰਘ ਘੁੰਗੂੜਾ ਸਾਹਿਬ ਕਹਿੰਦੇ ਨੇ ਦਿਲ ਜਿੱਤ ਕੇ ਲੈ ਗਏ ਜਿਨ੍ਹਾਂ ਨੇ ਲਿਖਿਆ ਰਾਣੋ। ਬਿਲਕੁਲ ਜੀ, ਇਹ ਰਾਣੋ ਫਿਲਮ ਦੇ ਵਿੱਚ ਗੀਤ ਆਇਆ ਸੀਗਾ ਤੇ ਬਾ ਕਮਾਲ ਗੀਤ ਸੀਗਾ। ਤੁਸੀਂ ਦੇਖੋ ਇਸ ਗੀਤ ਦੀ ਮਿਊਜ਼ਿਕ ਵਰਡਿੰਗ ਤੇ ਉਸ ਫਨਕਾਰਾਂ ਵੱਲੋਂ ਗਾਇਆ ਜਾਣਾ ਦਾ ਲਹਿਜ਼ਾ, ਹਰ ਇੱਕ ਚੀਜ਼ ਬਾ ਕਮਾਲ ਸੀਗੀ। ਕਹਿੰਦੇ ਨੇ ਜਦੋਂ ਦਿਲ ਟੁੱਟਿਆ ਹੋਵੇ ਜਾਂ ਫਿਰ ਇਸ਼ਕ ਹੋਇਆ ਹੋਵੇ ਫਿਰ ਇਹ ਗੀਤ ਬੜਾ ਵਧੀਆ ਲੱਗਦਾ। ਕਹਿੰਦੇ ਅਸੀਂ ਮੁਰੀਦ ਹਾਂ ਤੇਰੀ ਯਾਰੀ ਦੇ, ਅਸੀਂ ਮੁਰੀਦ ਹਾਂ ਤੇਰੀ ਯਾਰੀ ਦੇ, ਤੂੰ ਯਾਦ ਕਰੀ ਭਾਵੇਂ ਨਾ ਕਰੀ, ਸਾਡਾ ਫਰਜ਼ ਹੈ ਤੈਨੂੰ ਸਕ੍ਰੈਪ ਕਰਨਾ, ਤੂੰ ਸਕ੍ਰੈਪ ਪੜੀ ਭਾਵੇਂ ਨਾ ਪੜੀ, ਤੈਨੂੰ ਦਿਲੋਂ ਭੁਲਾਇਆ ਨਹੀਂ ਜਾਣਾ, ਤੈਨੂੰ ਦਿਲੋਂ ਭੁਲਾਇਆ ਨਹੀਂ ਜਾਣਾ, ਤੂੰ ਯਕੀਨ ਕਰੀ ਭਾਵੇਂ ਨਾ ਕਰੀ, ਸਾਡੀ ਮੌਤ ਵੀ ਹੋਣੀ ਤੇਰੇ ਨਾਮ ਲੈ ਕੇ, ਸਾਡੀ ਮੌਤ ਵੀ ਹੋਣੀ ਤੇਰਾ ਨਾਮ ਲੈ ਕੇ, ਤੂੰ ਅੱਖ ਭਰੀ ਭਾਵੇਂ ਨਾ ਭਰੀ। ਕਹਿੰਦੇ ਨੇ ਬੜੀ ਉਹ ਸੱਜਣਾ ਦੇ ਨਾਲ ਜਦੋਂ ਦਿਲ ਲੱਗਾ ਹੋਵੇ ਨਾ ਫਿਰ ਬਹੁਤ ਸਾਰੀਆਂ ਯਾਦਾਂ ਤਰੋ ਤਾਜ਼ੀਆਂ ਕਰਾ ਦਿੰਦੇ ਨੇ। ਇਸ ਵਕਤ ਭਾਨ ਸਿੰਘ ਗਰੇਵਾਲ ਸਿੰਘ ਜੀ ਨੇ ਬੜਾ ਪਿਆਰਾ ਖੂਬਸੂਰਤ ਗੀਤ ਸਾਂਝਾ ਕੀਤਾ ਤੇ ਨਾਲ ਉਹਨਾਂ ਨੇ ਕੁਛ ਸਤਰਾਂ ਵੀ ਸਾਂਝੀਆਂ ਕਰ ਦਿੱਤੀਆਂ ਨੇ। ਕਹਿੰਦੇ ਨੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਸਾਰੇ ਸੱਜਣਾਂ ਦਾ ਦਿਲੋਂ ਧੰਨਵਾਦ ਜਿਹੜੇ ਜੁੜੇ ਹੋਏ ਨੇ ਤੇ ਰੇਡੀਓ ਚੰਨ ਪਰਦੇਸੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਕਹਿੰਦੇ ਨੇ ਇੱਕ ਜਿਹੜੀ ਲਾਈਨਾਂ ਲਿਖੀਆਂ ਨੇ ਤੇ ਸੱਚ ਦਾਦਾ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਇਹ ਲਾਈਨਾਂ ਅਹਿਮੀਅਤ ਰੱਖਦੀਆਂ ਨੇ ਤੇ ਜਿਨ੍ਹਾਂ ਕੋਲ ਉਹ ਸ਼ਖਸ ਹੈਗੇ ਨੇ ਤਾਂ ਉਸ ਦਾ ਕਦਰ ਜ਼ਰੂਰ ਕਰਿਆ ਕਰੋ ਤੇ ਉਹਨਾਂ ਨੂੰ ਪਿਆਰ ਜ਼ਰੂਰ ਕਰਿਆ ਕਰੋ। ਫਿਰ ਕਹਿੰਦੇ ਨੇ ਜਦੋਂ ਚਲੇ ਜਾਂਦੇ ਨੇ ਫਿਰ ਚੇਤੇ ਜ਼ਰੂਰ ਆਉਂਦੇ ਨੇ ਕਿਹੜੀਆਂ ਗੱਲਾਂ ਭਾਨ ਸਿੰਘ ਜੀ ਗਰੇਵਾਲ ਸਾਹਿਬ ਨੇ ਸਾਂਝੀਆਂ ਕੀਤੀਆਂ। ਕਹਿੰਦੇ ਨੇ ਫੁੱਲ ਕਦੇ ਦੁਬਾਰਾ ਨਹੀਂ ਖਿਲਦੇ, ਫੁੱਲ ਕਦੇ ਦੁਬਾਰਾ ਨਹੀਂ ਖਿਲਦੇ, ਜਨਮ ਕਦੇ ਦੁਬਾਰਾ ਨਹੀਂ ਮਿਲਦੇ, ਫੁੱਲ ਕਦੇ ਦੁਬਾਰਾ ਨਹੀਂ ਖਿਲਦੇ, ਜਨਮ ਕਦੇ ਦੁਬਾਰਾ ਨਹੀਂ ਮਿਲਦੇ, ਮਿਲ ਜਾਂਦੇ ਨੇ ਲੋਕ ਹਜ਼ਾਰਾਂ ਪਰ, ਮਿਲ ਜਾਂਦੇ ਨੇ ਲੋਕ ਹਜ਼ਾਰਾਂ ਪਰ, ਹਜ਼ਾਰਾਂ ਗਲਤੀਆਂ ਕਰਨ ਵਾਲੇ ਮਾਫ਼, ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ, ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ ਮਾਂ ਬਾਪ ਦੁਬਾਰਾ ਨਹੀਂ ਮਿਲਦੇ। ਇਸ ਕਰਕੇ ਬਹੁਤ ਬਹੁਤ ਧੰਨਵਾਦ ਪਹਿਲਾਂ ਭਾਨ ਸਿੰਘ ਜੀ ਗਰੇਵਾਲ ਸਾਹਿਬ, ਇੰਨੀਆਂ ਪਿਆਰੀਆਂ ਸਤਰਾਂ ਤੁਸੀਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਤਹਿ ਦਿਲੋਂ ਧੰਨਵਾਦ। ਤੇ ਵਾਕਈ ਕਹਿੰਦੇ ਨੇ ਜਿਹੜੇ ਮਾਪੇ ਹੁੰਦੇ ਨੇ ਉਹ ਬਹੁਤ ਪਿਆਰ ਕਰਦੇ ਨੇ ਤੇ ਨਾਲ ਨਾਲ ਕਹਿੰਦੇ ਨੇ ਬਾਪੂ ਦੀਆਂ ਗਾਲਾਂ ਘਿਓ ਦੀਆਂ ਨਾਲਾਂ ਹੁੰਦੀਆਂ ਨੇ ਤੇ ਜਦੋਂ ਚਲੇ ਜਾਂਦੇ ਫਿਰ ਚੇਤੇ ਆਉਂਦੇ ਨੇ। ਇਸ ਕਰਕੇ ਜਿਹਨਾਂ ਕੋਲੇ ਬੇਬੇ ਬਾਪੂ ਹੈਗੇ ਉਹਨਾਂ ਦਾ ਸਤਿਕਾਰ ਕਰਿਆ ਕਰੋ ਤੇ ਇਸ ਕਰਕੇ ਉਹਨਾਂ ਨੂੰ ਪਿਆਰ ਵੀ ਕਰਿਆ ਕਰੋ ਤੇ ਬੇਬੇ ਨੂੰ ਕਦੇ ਕਰਿਆ ਮਾੜਾ ਜਿਹਾ ਕਹਿ ਕੇ ਦੇਖੋ ਬੇਬੇ ਡਾਰਲਿੰਗ ਕਿੱਦਾਂ, ਫਿਰ ਦੇਖੋ ਦਿਲ ਗਾਰਡਨ ਗਾਰਡਨ ਕਿੱਦਾਂ ਹੁੰਦਾ। ਤੇ ਲਓ ਜੀ ਦਿਲ ਗਾਰਡਨ ਗਾਰਡਨ ਕਰਦੇ ਹੋਏ ਚੱਲਦੇ ਅਗਲੇ ਗੀਤ ਦੁਆਲ, ਦੁਬਈ ਦੀ ਧਰਤੀ ਤੇ ਬਖਸ਼ੀ ਰਾਮ ਜੀ ਇੱਕ ਪਿਆਰ ਮੁਹੱਬਤ ਦਾ ਪੈਗਾਮ ਕਿੱਦਾਂ ਦਾ ਦਿੰਦੇ ਨੇ ਸੁਣਦੇ ਉਹਨਾਂ ਦੀ ਫਰਮਾਇਸ਼ ਦੇ ਉੱਤੇ ਇਹ ਪਿਆਰਾ ਜਿਹਾ ਖੂਬਸੂਰਤ ਗੀਤ।

ਮਹਿੰਦੀ ਲੱਗਦੀ ਵਾਕਈ ਕਹਿੰਦੇ ਮੁਕੱਦਰਾਂ ਦੇ ਨਾਲ ਕਹਿੰਦੇ ਨੇ ਮਹਿੰਦੀ ਲਗਾਉਣ ਵਾਸਤੇ ਦਿਲ ਖੁਸ਼ ਕਰਨਾ ਪੈਂਦਾ ਤੇ ਪਰ ਆ ਸੱਜਣਾ ਕਿਸੇ ਆਣੇ ਨੇ ਵੀ ਇਸ ਫਨਕਾਰ ਦਾ ਨਾਮ ਨਹੀਂ ਲਿਖਿਆ ਜਿਨ੍ਹਾਂ ਨੇ ਲਿਖਿਆ ਸਾਰਿਆਂ ਨੇ ਗਲਤ ਹੀ ਲਿਖਿਆ ਦੇਖੋ ਤਾਂ ਹੀ ਤਾਂ ਮੈਂ ਅੱਜ ਦਾ ਟਾਈਟਲ ਰੱਖਿਆ ਸੀਗਾ ਨਾ ਸੋਚ ਸਮਝ ਕੇ ਰੱਖਿਆ ਸੀਗਾ ਵੀ ਪੁਰਾਣੇ ਬੰਦੇ ਪੁਰਾਣੇ ਗੀਤ ਵੈਸੇ ਪੁਰਾਣੇ ਬੰਦੇ ਬਹੁਤ ਤਕੜੇ ਹੁੰਦੇ ਨੇ ਤੇ ਲਓ ਜੀ ਉਹਨਾਂ ਤਕੜਿਆਂ ਦੇ ਵਿੱਚ ਇੱਕ ਪੁਰਾਣੇ ਵਾਕਈ ਨੰਬਰ ਲੁੱਟ ਕੇ ਲੈ ਗਏ ਰਾਮਜੀਤ ਸਿੰਘ ਗੰਗੂੜਾ ਸਾਹਿਬ ਮੇਰੇ ਬੋਲਣ ਤੋਂ ਪਹਿਲਾਂ ਹੀ ਉਹਨਾਂ ਨੇ ਲਿਖ ਦਿੱਤਾ ਬਿਲਕੁਲ ਸਹੀ ਹੈ ਜੀ ਰਾਣੀ ਰਣਦੀਪ ਬਿਲਕੁਲ ਇਸ ਆਵਾਜ਼ ਦਾ ਜਿਹੜਾ ਗੀਤ ਸੀਗਾ ਇਹ ਰਾਣੀ ਰਣਦੀਪ ਦੀ ਆਵਾਜ਼ ਦੇ ਵਿੱਚ ਸੀ ਤੇ ਮੈਨੂੰ ਲੱਗਦਾ ਬਹੁਤ ਸਾਰੇ ਸੱਜਣ ਤਾਂ ਉਹਨੂੰ ਭੁੱਲ ਹੀ ਨਾ ਗਏ ਹੁਣ ਪਰ ਕਹਿੰਦੇ ਨੇ ਜਦੋਂ ਗੰਗੂੜਾ ਸਾਹਿਬ ਵਰਗੇ ਪੁਰਾਣੇ ਸਰੋਤੇ ਬੈਠੇ ਹੋਣ ਪੁਰਾਣੇ ਬੰਦੇ ਬੈਠੇ ਹੋਣ ਫਿਰ ਪੁਰਾਣੀਆਂ ਯਾਦਾਂ ਦੇ ਵਿੱਚੋਂ ਪੁਰਾਣੇ ਗੀਤਾਂ ਦੇ ਵਿੱਚੋਂ ਨਾਮ ਕੱਢ ਹੀ ਲੈਂਦੇ ਨੇ ਤੇ ਤਹਿ ਦਿਲੋਂ ਧੰਨਵਾਦ ਜੱਸੀ ਭੈਣ ਜੀ ਇੰਨਾ ਪਿਆਰਾ ਖੂਬਸੂਰਤ ਗੀਤ ਸਾਂਝਾ ਕਰਨ ਵਾਸਤੇ ਤੇ ਵਾਕਈ ਕਹਿੰਦੇ ਨੇ ਜਿਹੜੀ ਉਹ ਮਹਿੰਦੀ ਹੁੰਦੀ ਹੈ ਨਾ ਉਹ ਬੜੀ ਕਮਾਲ ਦੀ ਹੁੰਦੀ ਹੈ ਕਹਿੰਦੇ ਨੇ ਜਦੋਂ ਧੀਆਂ ਦੇ ਲੱਗਦੀ ਹੈ ਫਿਰ ਉਹ ਤਾਂ ਕੀ ਕਹਿੰਦੇ ਨੇ ਕਹਿੰਦੇ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਮਹਿੰਦੀ ਹਰ ਕੋਈ ਕਹਿੰਦਾ ਮਹਿੰਦੀ ਬਾਗ ਵਿੱਚ ਰਹਿੰਦੀ ਬੋਲ ਸ਼ਰੀਕਾਂ ਦੇ ਮੈਂ ਨਾ ਬਾਬਲਾ ਸਹਿੰਦੀ ਬੋਲ ਸ਼ਰੀਕਾਂ ਦੇ ਕਹਿੰਦੇ ਨੇ ਉਹ ਮਹਿੰਦੀ ਸਭ ਦੇ ਘਰਾਂ ਦੇ ਵਿੱਚ ਗੂੰਜਰ ਲੱਗਦੀ ਰਹੇ ਉਹ ਭਾਵੇਂ ਮੁੰਡਾ ਹੋਵੇ ਭਾਵੇਂ ਕੁੜੀ ਹੋਵੇ ਕਹਿੰਦੇ ਨੇ ਵਿਆਹ ਦੇ ਸ਼ਗਨਾਂ ਦੀ ਮਹਿੰਦੀ ਹਰ ਇੱਕ ਦੇ ਖੁਸ਼ੀਆਂ ਚ ਖੇੜਿਆਂ ਦੇ ਉੱਤੇ ਹੁੰਦੀ ਹੈ ਤੇ ਲਓ ਜੀ ਚੱਲਦਿਆਂ ਫਿਰ ਪੁਰਾਣੀਆਂ ਯਾਦਾਂ ਦੇ ਵਿੱਚ ਪੁਰਾਣੇ ਬੰਦਿਆਂ ਦੇ ਪੁਰਾਣੇ ਗੀਤਾਂ ਦੇ ਵਿੱਚੋਂ ਇਸ ਵਕਤ ਤੁਹਾਨੂੰ ਉਸ ਪਿੰਡਾਂ ਦੇ ਅਖਾੜਿਆਂ ਦੀ ਸਟੇਜ ਦੇ ਉੱਤੇ ਲੈ ਕੇ ਚੱਲਦੇ ਹਾਂ ਜਿੱਥੇ ਰੌਣਕ ਮੇਲਾ ਜਾਂ ਫਿਰ ਕਹਿੰਦੇ ਨੇ ਉਹ ਤੁੰਬੀ ਟਣਕਦੀ ਹੁੰਦੀ ਸੀ ਤੇ ਤੁੰਬੀ ਫਿਰ ਕਿਹਦੀ ਟਣਕਦੀ ਸੀਗੀ ਇਹ ਤਾਂ ਤੁਸੀਂ ਇਸ ਫਨਕਾਰ ਨੂੰ ਸੁਣਦੇ ਸਾਰ ਜਵਾਨ ਹੋ ਜਾਓਗੇ ਤੇ ਜਦੋਂ ਇਸ ਫਨਕਾਰ ਦੇ ਆਵਾਜ਼ ਦੇ ਵਿੱਚ ਆਪਣਾ ਜਾਦੂ ਅੱਜ ਵੀ ਚੱਲ ਰਿਹਾ ਤੇ ਇਸ ਗੀਤ ਦੀ ਫਰਮਾਇਸ਼ ਕੀਤੀ ਹੈ ਸੁਖਪਾਲ ਸਿੰਘ ਜੀ ਮਾਣਕਾਂ ਵਾਲੀ ਜ਼ਿਲ੍ਹਾ ਮਾਨਸਾ ਵਾਲਿਆਂ ਨੇ ਸੁਣਦੇ ਉਹਨਾਂ ਦੀ ਫਰਮਾਇਸ਼ ਦੇ ਵਿੱਚੋਂ ਪਿਆਰਾ ਜਿਹਾ ਖੂਬਸੂਰਤ ਗੀਤ

0: ਪਿੱਲੋ ਹੋ ਜਾਏਗੀ ਸ਼ਰਮ।
1: ਵਾਹ ਜੀ ਵਾਹ ਸੁਖਪਾਲ ਬਾਈ ਜੀ, ਬਹੁਤ ਬਹੁਤ ਧੰਨਵਾਦ, ਬੜਾ ਪਿਆਰਾ ਗੀਤ ਸਾਂਝਾ ਕੀਤਾ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਆਵਾਜ਼ ਦੇ ਵਿਚ। ਵਾਕਈ ਕਹਿੰਦੇ ਨੇ ਇਹਨਾਂ ਦਾ ਜਾਦੂ ਉਸੇ ਤਰ੍ਹਾਂ ਬਰਕਰਾਰ ਹੈ। ਤਹਿ ਦਿਲੋਂ ਧੰਨਵਾਦ। ਤੇ ਲਓ ਜੀ ਚੱਲਦੇ ਅਗਲੇ ਗੀਤ ਦੇ ਵੱਲ। ਅਗਲਾ ਗੀਤ ਪੂਜਾ ਜੀ, ਪੂਜਾ ਮਲੇਰਕੋਟਲਾ ਤੋਂ ਪੂਜਾ ਜਿੰਦਲ ਜੀ ਸਾਂਝਾ ਕਰਦੇ ਨੇ। ਇਹ ਵੀ ਬਾ ਕਮਾਲ ਗੀਤ ਆ ਬਾਈ, ਮੈਂ ਤੁਹਾਨੂੰ ਦੱਸਾਂ। ਕਹਿੰਦੇ ਨੇ ਜਦੋਂ ਗੀਤ ਚੱਲਣਾ ਤੁਹਾਨੂੰ ਮੈਂ ਥੋੜਾ ਜਿਹਾ ਅੱਗੇ ਕਰਕੇ ਚਲਾਊਂਗਾ, ਕਿਉਂਕਿ ਗਾਣਾ ਨਾ ਥੋੜਾ ਜਿਹਾ ਮੂਹਰੋਂ ਡਾਇਲੋਗ ਮਾਰਦਾ, ਫਿਰ ਤਾਂ ਸਾਰਿਆਂ ਨੂੰ ਹੀ ਪਤਾ ਲੱਗ ਜਾਣਾ। ਪਰ ਚਲੋ ਚੱਲਦੇ ਹਾਂ। ਕਹਿੰਦੇ ਉਸ ਗੀਤ ਦੇ ਵੱਲ ਜਿਹੜਾ ਤੁਹਾਡੀਆਂ ਯਾਦਾਂ ਨੂੰ ਛੇੜ ਦੂਗਾ, ਤੇ ਉਸ ਪੁਰਾਣੇ ਬੰਦਿਆਂ ਦੇ ਪੁਰਾਣੀਆਂ ਗੀਤਾਂ ਦੇ ਵਿੱਚੋਂ ਕਮਾਲ ਦਾ ਗੀਤ ਪੂਜਾ ਜਿੰਦਲ ਜੀ ਮਲੇਰਕੋਟਲਾ ਦੀ ਧਰਤੀ ਤੋਂ ਸਾਂਝਾ ਕਰਦੇ ਨੇ।

ਜੀ ਪੂਜਾ ਗੋਇਲ ਜੀ ਬਹੁਤ ਬਹੁਤ ਧੰਨਵਾਦ, ਬੜਾ ਪਿਆਰਾ ਖੂਬਸੂਰਤ ਗੀਤ ਸਾਂਝਾ ਕੀਤਾ ਤੇ ਨਾਲ ਨਾਲ ਇਸ ਵਕਤ ਕਰਨ ਬਰਾੜ ਜੀ ਕੈਲੀਫੋਰਨੀਆ ਦੀ ਧਰਤੀ ਤੋਂ ਕੁਛ ਸਤਰਾਂ ਸਾਂਝੀਆਂ ਕਰਦੇ, ਕਹਿੰਦੇ ਨੇ ਬਹੁਤ ਪੁਰਾਣੇ ਗੀਤ ਤੇ ਬਹੁਤ ਪੁਰਾਣੀਆਂ ਯਾਦਾਂ ਇਸ ਵਕਤ ਤੁਸੀਂ ਸਾਂਝੀਆਂ ਕੀਤੀਆਂ, ਬਸ ਤਹਿ ਦਿਲੋਂ ਧੰਨਵਾਦ। ਪਰ ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਇੱਕ ਗੱਲਬਾਤ ਸਾਡੇ ਵੀ ਚੇਤੇ ਆ ਗਈ ਤੇ ਇਹਨਾਂ ਗੀਤਾਂ ਦੇ ਵਿੱਚ ਉਹ ਸਮਾਂ ਕਿਤੇ ਨਾ ਕਿਤੇ ਅਲੋਪ ਹੋ ਗਿਆ। ਕਹਿੰਦੇ ਉਹਨਾਂ ਨੇ ਜਿਹੜੀਆਂ ਸਤਰਾਂ ਲਿਖੀਆਂ ਨੇ, ਕਹਿੰਦੇ ਰਹਿੰਦਾ ਟੱਬਰ ਇਕੱਠਾ ਉਦੋਂ ਬਲਦਾ ਇੱਕੋ ਚੁੱਲ੍ਹਾ ਸੀ, ਪੈਂਦੇ ਸੀ ਤੰਗੀ ਭਾਵੇਂ ਪੈਸੇ ਸੀ ਦੁਆਰ ਤੋਂ ਪੜ੍ਹਦੇ ਹਾਂ ਜੀ, ਰਹਿੰਦਾ ਟੱਬਰ ਇਕੱਠਾ ਉਦੋਂ ਬਲਦਾ ਇੱਕੋ ਚੁੱਲ੍ਹਾ ਸੀ, ਪੈਸੇ ਦੀ ਸੀ ਤੰਗੀ ਭਾਵੇਂ ਪਰ ਦਿਲ ਸਭ ਦਾ ਖੁੱਲ੍ਹਾ ਸੀ। ਅੱਜ ਕੱਲ੍ਹ ਪ੍ਰੀਤ ਹਰ ਕੋਈ ਖਾਂਦਾ ਇੱਕ ਦੂਜੇ ਤੋਂ ਖਾਰ ਪਿਆ, ਅੱਜ ਕੱਲ੍ਹ ਪ੍ਰੀਤ ਹਰ ਕੋਈ ਖਾਂਦਾ ਇੱਕ ਦੂਜੇ ਤੋਂ ਖਾਰ ਪਿਆ, ਚੋਰ ਭਲਾਈਆਂ ਦੇ ਕੇ ਲੱਗਦਾ, ਵਕਤ ਉਡਾਰੀ ਮਾਰ ਗਿਆ। ਵਾਕਈ ਵਾਕਈ ਬਰਾੜ ਸਾਹਿਬ ਬਹੁਤ ਵਧੀਆ ਗੱਲ ਤੁਸੀਂ ਸਾਂਝੀ ਕੀਤੀ ਹੈ। ਕਹਿੰਦੇ ਨੇ ਜਦੋਂ ਵਕਤ ਸੀਗਾ ਨਾ ਉਦੋਂ ਇਕੱਠੇ ਬਹਿੰਦੇ ਸੀਗੇ ਤੇ ਸਾਰਿਆਂ ਦਾ ਜ਼ਿੰਦਗੀ ਬੜੀ ਸੌਖੀ ਲੱਗਦੀ ਸੀ ਤੇ ਇੱਕ ਦੂਸਰੇ ਦੇ ਨਾਲ ਸਾਂਝਾ ਪਾਉਂਦੇ ਸੀ। ਹੁਣ ਭਾਵੇਂ ਖੁੰਜੇ ਦੇ ਵਿੱਚ ਬੈਠੇ ਹੋਏ ਬੰਦਾ ਆਪਣੇ ਮੋਬਾਈਲ ਦੇ ਉੱਤੇ ਉਸ ਉਂਗਲ ਜੀ ਦੇ ਨਾਲ ਉੱਪਰ ਨੂੰ ਕਰੀ ਜਾਂਦਾ, ਇਕੱਲਾ ਹੀ ਹੱਸੀ ਜਾਂਦਾ। ਪਰ ਕਹਿੰਦੇ ਨੇ ਉਹ ਮੈਂ ਜਿਵੇਂ ਸ਼ੁਰੂ ਦੇ ਵਿੱਚ ਕਿਹਾ ਸੀ ਮੋਬਾਈਲ ਜੋੜਦਾ ਬਹੁਤ ਬੰਦਿਆਂ ਨੂੰ ਹੈ, ਪਰ ਕਹਿੰਦੇ ਨੇ ਕਿਸੇ ਕੋਲੇ ਬੈਠਣ ਵੀ ਨਹੀਂ ਦਿੰਦਾ, ਇਸ ਕਰਕੇ ਉਹ ਸਾਂਝਾ ਪਾਉਣ ਵਾਸਤੇ ਤੁਹਾਨੂੰ ਇੱਕ ਦੂਸਰੇ ਦੇ ਕੋਲੇ ਬੈਠਣਾ ਪੈਣਾ। ਪਰ ਬਹੁਤ ਬਹੁਤ ਧੰਨਵਾਦ ਇਹਨੀ ਖੂਬਸੂਰਤ ਸਤਰਾਂ ਸਾਂਝੀਆਂ ਕੀਤੀਆਂ ਤੇ ਲਓ ਜੀ ਚੱਲਦੇ ਅਗਲੇ ਗੀਤ ਵੱਲ। ਰਾਮਜੀਤ ਸਿੰਘ ਘੰਗੂੜਾ ਸਾਹਿਬ ਕਹਿੰਦੇ ਨੇ ਹੋ ਜਾਓ ਸਾਰੇ ਤਿਆਰ, ਕਿਉਂਕਿ ਜਦੋਂ ਇੰਨਾ ਸੋਹਣਾ ਖੂਬਸੂਰਤ ਕਹਿੰਦੇ ਪ੍ਰੋਗਰਾਮ ਚੱਲ ਰਿਹਾ, ਫਿਰ ਇੱਕ ਗੀਤ ਐਸਾ ਜਿਹਨੂੰ ਕਹਿੰਦੇ ਨੇ ਅਖਾੜੇ ਦੇ ਰੂਪ ਦੇ ਵਿੱਚ ਲਾਸਟ ਦੇ ਵਿੱਚ ਗਾਇਆ ਜਾਂਦਾ ਸੀਗਾ, ਪਰ ਆਪਾਂ ਥੋੜਾ ਚਿਰ ਪਹਿਲਾਂ ਲਾਉਂਦੇ ਹਾਂ ਕਿਉਂਕਿ ਫਨਕਾਰ ਬੜਾ ਕਮਾਲ ਦਾ। ਫਿਰ ਜਦੋਂ ਗੀਤ ਚੱਲਣਾ ਮੈਨੂੰ ਲੱਗਦਾ ਸਾਰਿਆਂ ਨੂੰ ਇਸ ਫਨਕਾਰ ਦੀ ਵੀ ਯਾਦ ਆ ਜਾਣੀ ਹੈ ਤੇ ਉਸ ਸਮੇਂ ਦੇ ਉਸ ਪ੍ਰੋਗਰਾਮ ਦੀ ਵੀ ਯਾਦ ਆ ਜਾਣੀ ਹੈ। ਦੱਸਿਓ ਕਿਹੜੇ ਥਾਂ ਦੇ ਉੱਤੇ ਪ੍ਰੋਗਰਾਮ ਦੇ ਵਿੱਚ ਗੀਤ ਆਇਆ ਸੀਗਾ। ਸੁਣਦੇ ਰਹੋ ਰੇਡੀਓ ਚੰਨ ਪਰਦੇਸੀ, ਤੁਸੀਂ ਬਣੇ ਹੋਏ ਸ਼ੋਅ ਗੁਰਜੀਤ ਦਾ ਦੇ ਵਿੱਚ। ਫਰਮੈਸ਼ ਰਾਮਜੀਤ ਸਿੰਘ ਘੰਗੂੜਾ ਸਾਹਿਬ।

ਵਾਜਵਾ ਬਹੁਤ ਬਹੁਤ ਧੰਨਵਾਦ ਕੰਗੂੜਾ ਸਾਹਿਬ ਤਹਿ ਦਿਲੋਂ ਧੰਨਵਾਦ ਜੱਸੀ ਜਸਵੀਰ ਜੱਸੀ ਦੀ ਆਵਾਜ਼ ਦੇ ਵਿੱਚ ਬੁਲੰਦ ਆਵਾਜ਼ ਦੇ ਵਿੱਚ ਮਿਰਜ਼ਾ ਤੁਸੀਂ ਸਾਂਝਾ ਕੀਤਾ ਤਹਿ ਦਿਲੋਂ ਧੰਨਵਾਦ ਥੋੜਾ ਥੋੜਾ ਗੀਤ ਚਲਾਵਾਂਗੇ ਜੀ ਗੀਤ ਹੋਰ ਵੀ ਬਹੁਤ ਸਾਰੇ ਹੋ ਚੁੱਕੇ ਨੇ ਤੇ ਇਸ ਕਰਕੇ ਕਬੂਲ ਕਰਿਓ ਤੇ ਲਓ ਜੀ ਪ੍ਰਗਟ ਬਾਈ ਜੀ ਪਿੰਡ ਢੇਲਵਾ ਦੀ ਧਰਤੀ ਤੋਂ ਕਿਹੜਾ ਗੀਤ ਸਾਂਝਾ ਕਰਦੇ ਨੇ ਫਨਕਾਰ ਬਾ ਕਮਾਲ ਹੈ ਕਿਉਂਕਿ ਸਮਾਂ ਥੋੜਾ ਇਸ ਕਰਕੇ ਗੀਤ ਥੋੜੇ ਥੋੜੇ ਕਬੂਲ ਕਰਿਓ ਤੇ ਸੰਤੋਸ਼ ਚੀਮਾ ਜੀ ਕੈਨੇਡਾ ਦੀ ਧਰਤੀ ਤੋਂ ਤਹਿ ਦਿਲੋਂ ਧੰਨਵਾਦ ਕਰਦੇ ਨੇ ਤੇ ਕਹਿੰਦੇ ਨੇ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਰੂਹ ਰਾਜੀ ਹੋ ਗਈ ਤੇ ਗਈ ਤੇ ਉਹਨਾਂ ਨੇ ਵੀ ਸਾਂਝਾ ਕਰ ਦਿੱਤਾ ਇੱਕ ਤੇ ਇਸ ਕਰਕੇ ਡਾਊਨਲੋਡ ਕਰਦਾ ਤੇ ਤੁਸੀਂ ਇਸ ਗੀਤ ਦਾ ਆਨੰਦ ਲਓ ਤੇ ਮੈਂ ਥੋੜੇ ਥੋੜੇ ਗੀਤਾਂ ਨੂੰ ਚਲਾਊਂਗਾ।

ਢਿੱਲੋਂ ਸਾਹਿਬ ਬੜਾ ਪਿਆਰਾ ਕਹਿੰਦੇ ਨੇ ਜਿਹੜੀ ਕਵਿਸ਼ਰੀ ਆ ਬਾ ਕਮਾਲ ਹੁੰਦੀ ਆ, ਹਰ ਵਾਰੀ ਕਹਿੰਦੇ ਨੇ ਸੱਚ ਨੂੰ ਬਿਆਨ ਕਰਦੀ ਹੈ, ਉਸ ਯਾਦਾਂ ਨੂੰ ਬਿਆਨ ਕਰਦੀ ਹੈ। ਪਰ ਅੱਜ ਜਿੰਨੀ ਕਬੂਲ ਕਰਿਓ ਤੇ ਮੈਂ ਸਾਰੇ ਸਰੋਤਿਆਂ ਨੂੰ ਬੇਨਤੀ ਕਰਦਾ ਕਿ ਗੀਤ ਤੁਸੀਂ ਨਾ ਸ਼ੁਰੂਆਤ ਦੇ ਵਿੱਚ ਹੀ ਭੇਜ ਦਿਆ ਕਰੋ, ਕਿਉਂਕਿ ਮੈਨੂੰ ਕਈ ਵਾਰੀ ਐਂ ਲੱਗਦਾ ਹੁੰਦਾ ਵੀ ਗੀਤ ਥੋੜੇ ਜੇ ਉਸ ਟਾਈਮ ਤੱਕ ਕੰਨੇ ਹੀ ਚੱਲਣਗੇ, ਪਰ ਹੁਣ ਗੀਤ ਮੇਰੇ ਕੋਲ 3-4 ਹੋਰ ਆ ਚੁੱਕੇ ਨੇ, ਇਸ ਕਰਕੇ ਥੋੜਾ ਥੋੜਾ ਕਬੂਲ ਕਰਿਓ, ਵਾਰੀ ਵਾਰੀ ਕਹਿ ਰਿਹਾ, ਇਸ ਕਰਕੇ ਮਾਫ਼ੀ। ਪਰ ਕਹਿੰਦੇ ਨੇ ਤੁਹਾਡਾ ਪਿਆਰ ਹੈ ਅਤੇ ਤਹਿ ਦਿਲੋਂ ਧੰਨਵਾਦ, ਅਤੇ ਬਹੁਤ ਸਾਰੇ ਸਰੋਤੇ ਸਾਥ ਵੀ ਦੇ ਰਹੇ ਨੇ, ਤਹਿ ਦਿਲੋਂ ਧੰਨਵਾਦ। 1-2 ਦਰਜਨ ਕਹਿੰਦੇ ਸਾਡਾ ਗੀਤ ਭਾਵੇਂ ਨਾ ਚਲਾਇਓ, ਜਿਨ੍ਹਾਂ ਨੇ ਲਾਸਟ ਦੇ ਵਿੱਚ ਭੇਜਿਆ ਉਹਨਾਂ ਦਾ ਚਲਾ ਦਿਓ, ਪਰ ਨਹੀਂ ਜੀ ਆਪਾਂ ਸਾਰਿਆਂ ਦਾ ਗੀਤ ਚਲਾ ਕੇ ਜਾਵਾਂਗੇ। ਅਤੇ ਲਓ ਜੀ ਫਿਰ ਇਸ ਵਾਰ ਸੰਤੋਸ਼ ਚੀਮਾ ਜੀ ਕੈਨੇਡਾ ਦੀ ਧਰਤੀ ਤੋਂ ਕਿਹੜਾ ਗੀਤ ਸਾਂਝਾ ਕਰਦੇ ਨੇ, ਸੁਣਦੇ ਉਹਨਾਂ ਦੀਆਂ ਯਾਦਾਂ ਦੇ ਵਿੱਚ ਪਿਆਰਾ ਜਿਹਾ ਖੂਬਸੂਰਤ ਗੀਤ।

ਸੰਤੋਸ਼ ਸ਼ਿਮਾ ਜੀ ਬੜਾ ਖੂਬਸੂਰਤ ਗੀਤ ਸਾਂਝਾ ਕੀਤਾ, ਤਹਿ ਦਿਲੋਂ ਧੰਨਵਾਦ। ਤੇ ਨਾਲ ਨਾਲ ਹਰਪ੍ਰੀਤ ਕੌਰ ਜੀ, ਇਹ ਕਹਿੰਦੇ ਚਾਹੇ ਮੇਰਾ ਗੀਤ ਨਾ ਚਲਾਇਓ, ਸਾਰਿਆਂ ਦੇ ਚਲਾ ਦਿਓ, ਪਰ ਨਹੀਂ ਜੀ ਆਪਾਂ ਤੁਹਾਡਾ ਗੀਤ ਵੀ ਚਲਾਵਾਂਗੇ। ਤੇ ਲਓ ਜੀ ਫਿਰ ਇਹਨਾਂ ਨੇ ਕਿਹੜਾ ਗੀਤ ਸਾਂਝਾ ਕੀਤਾ, ਕਹਿੰਦੇ ਨੇ ਪੁਰਾਣੇ ਬੰਦੇ ਪੁਰਾਣੇ ਗੀਤ, ਬਾ ਕਮਾਲ ਹੁੰਦੇ ਨੇ, ਅੱਜ ਸਾਰਿਆਂ ਦੇ ਗੀਤ ਹੀ ਕਮਾਲ ਸੀ। ਤੇ ਜੇਕਰ ਇਸ ਗੀਤ ਗੱਲਾਂ ਦੇ ਨਾਲ ਸਹਿਮਤ ਹੋ ਨਾ, ਸਾਰੇ ਮੈਸੇਜ ਜ਼ਰੂਰ ਕਰਕੇ ਕੋਈ ਨਾ ਕੋਈ ਲਿਖ ਕੇ ਭੇਜਿਓ, ਫਿਰ ਮੈਨੂੰ ਪਤਾ ਲੱਗ ਜੂ ਵੀ ਕਿਹੜੇ ਕਿਹੜੇ ਨੂੰ ਪੁਰਾਣੇ ਬੰਦਿਆਂ ਦੇ ਪੁਰਾਣੇ ਗੀਤ ਵਧੀਆ ਲੱਗੇ। ਤੇ ਲਓ ਜੀ ਫਿਰ ਹਰਪ੍ਰੀਤ ਕੌਰ ਜੀ ਰਾਏਕੋਟ ਦੀ ਧਰਤੀ ਤੋਂ ਕਿਹੜਾ ਗੀਤ ਸਾਂਝਾ ਕਰਦੇ ਨੇ, ਮੈਨੂੰ ਲੱਗਦਾ ਤੁਹਾਡੇ ਦਿਲ ਦੀਆਂ ਤਾਰਾਂ ਤਾਂ ਛੇੜ ਹੀ ਜਾਊਗੀ।

0: ਤੇਰੇ ਵਾਜੋਂ ਚੰਗਾ ਕੋਈ ਹੋ ਨਹੀਂ ਸਕਦਾ, ਤੇਰੇ ਵਾਜੋਂ ਚੰਗਾ ਕੋਈ ਹੋ ਨਹੀਂ ਸਕਦਾ, ਦਿਲ ਦਾ ਬੂਹਾ ਤੇਰੇ ਲਈ ਮੈਂ ਢੋ ਨਹੀਂ ਸਕਦਾ, ਇਸ ਦੁਨੀਆ ਦੀਆਂ ਰਸਮਾਂ ਕਸਮਾਂ ਬੰਨ ਕੇ ਰੱਖਦੀਆਂ ਨੇ, ਇਸ ਦੁਨੀਆ ਦੀਆਂ ਰਸਮਾਂ ਕਸਮਾਂ ਬੰਨ ਕੇ ਰੱਖਦੀਆਂ ਨੇ, ਤੇਲ ਸ਼ਗਨ ਦਾ ਨਿਤ ਨਿਤ ਕੋਈ ਚੋ ਨਹੀਂ ਸਕਦਾ, ਹੋਰ ਬਥੇਰੇ ਗਮ ਨੇ ਇਸ ਜ਼ਮਾਨੇ ਦੇ ਉੱਤੇ, ਹੋਰ ਬਥੇਰੇ ਗਮ ਨੇ ਇਸ ਜ਼ਮਾਨੇ ਦੇ ਉੱਤੇ, ਹਰ ਪਲ ਕੋਈ ਇਸ਼ਕ ਦਾ ਰੋਣਾ ਰੋ ਨਹੀਂ ਸਕਦਾ, ਲੁੱਟ ਲੂ ਕੁੱਟ ਲੂ ਹੱਥੋਂ ਖੋਲੂ ਤਕੜਾ ਮਾੜੇ ਤੋਂ, ਲੁੱਟ ਲੂ ਕੁੱਟ ਲੂ ਹੱਥੋਂ ਖੋਲੂ ਤਕੜਾ ਮਾੜੇ ਤੋਂ, ਕੋਈ ਵਿਚਾਰਾ ਕਰ ਮੱਥੇ ਦੀ ਖੋ ਨਹੀਂ ਸਕਦਾ, ਜੀਤ ਝੂਠ ਸੱਚ ਨੰਗਾ ਇੱਕ ਦਿਨ ਹੋ ਹੀ ਜਾਂਦਾ ਹੈ, ਜੀਤ ਝੂਠ ਸੱਚ ਨੰਗਾ ਇੱਕ ਦਿਨ ਹੋ ਹੀ ਜਾਂਦਾ ਏ, ਲੱਖਾਂ ਪਰਦਿਆਂ ਵਿੱਚ ਵੀ ਕੋਈ ਲੁਕੋ ਨਹੀਂ ਸਕਦਾ, ਤੇਰੇ ਨਾਲੋਂ ਚੰਗਾ ਕੋਈ ਹੋ ਨਹੀਂ ਸਕਦਾ, ਦਿਲ ਦਾ ਬੂਹਾ ਤੇਰੇ ਲਈ ਮੈਂ ਢੋ ਨਹੀਂ ਸਕਦਾ। ਇਹਨਾਂ ਲਫ਼ਜ਼ਾਂ ਦੇ ਨਾਲ ਰੇਡੀਓ ਚੰਨ ਪਰਦੇਸੀ ਸੁਣ ਰਹੇ ਸਾਰੇ ਹੀ ਸਤਿਕਾਰਤ ਸਰੋਤਿਓ, ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰਨੀ ਜੀ। ਤੁਸੀਂ ਸੁਣ ਰਹੇ ਹੋ ਗੀਤਾਂ ਗੱਲਾਂ ਗਜ਼ਲਾਂ ਅਤੇ ਨਜ਼ਮਾਂ ਦਾ ਲਾਈਵ ਪ੍ਰੋਗਰਾਮ ਬੋਲ ਪੰਜਾਬੀ ਢੋਲ ਪੰਜਾਬੀ। ਮੈਂ ਹਾਂ ਤੁਹਾਡਾ ਹੋਸਟ ਅਤੇ ਦੋਸਤ ਜੀਤ ਕਦੋਂ ਵਾਲਾ, ਆਵਾਜ਼ ਦੀ ਇਸ ਖੂਬਸੂਰਤ ਦੁਨੀਆ ਦੇ ਦੋਸਤੋ ਖੁਸ਼ਾਮਦੀਦ, ਵੈਲਕਮ ਸਵਾਗਤਮ ਦੋਸਤੋ, ਹਾਜ਼ਰਾਂ ਤੁਹਾਡੀ ਕਚਹਿਰੀ ਦੇ ਵਿੱਚ। ਅੱਜ ਦਾ ਇਹ ਖਾਸਮ ਖਾਸ ਪ੍ਰੋਗਰਾਮ ਤੁਹਾਡਾ ਆਪਣਾ ਪ੍ਰੋਗਰਾਮ ਲੈ ਕੇ ਦੋਸਤੋ, ਕੱਲ੍ਹ ਦੇ ਲਈ ਮਾਫ਼ੀ ਚਾਹਾਂਗੇ, ਕੱਲ੍ਹ ਮਹਿਰਾ ਸਾਹਿਬ ਨੂੰ ਡਿਊਟੀ ਸਾਂਭਣੀ ਪਈ ਅਤੇ ਕਿਸੇ ਕਾਰਨ ਕਰਕੇ ਚਲੋ ਅਪਡੇਟਸ ਦੀ ਲੋੜ ਹੁੰਦੀ ਹੈ, ਸੋ ਹੁਣ ਉਹਨਾਂ ਨੇ ਬਿਲਕੁਲ ਮੰਗ ਵਰਗੀ ਕਰਤੀ ਹੈ ਇਹ ਜਿਹੜੀ ਨਵੀਂ ਤਕਨੀਕ ਹੈ, ਸੋ ਉਹਨਾਂ ਨੂੰ ਗਾਹੇ ਬਗਾਹੇ ਹਾਜ਼ਰੀ ਦੇਣੀ ਪੈਂਦੀ ਹੈ। ਸੋ ਕੱਲ੍ਹ ਟਵਾਣਾ ਸਾਹਿਬ ਦੇ ਪ੍ਰੋਗਰਾਮ ਤੋਂ ਬਾਅਦ ਪਤਾ ਨਹੀਂ ਕੀ ਹੋ ਗਿਆ, ਪਰ ਆਪਣੀ ਜਿਹੜੀ ਇੱਧਰ ਆਵਾਜ਼ ਤੁਹਾਡੇ ਤੱਕ ਨਹੀਂ ਸੀ ਪਹੁੰਚ ਰਹੀ, ਸੋ ਇਸ ਕਰਕੇ ਮਹਿਰਾ ਸਾਹਿਬ ਦੀ ਡਿਊਟੀ ਲਾਈ ਅਤੇ ਉਹਨਾਂ ਨੇ ਬਿਲਕੁਲ ਠੀਕ ਕੀਤਾ ਅਤੇ ਮੇਰੇ ਖਿਆਲ ਕੱਲ੍ਹ ਅੱਧਾ ਕੁ ਜਿਹੜਾ ਪ੍ਰੋਗਰਾਮ ਆ ਉਹ ਆਪਣੇ ਤੋਂ ਪਿੱਛੋਂ ਅਮਨ ਜੀ ਆਉਂਦੇ ਨੇ, ਅਮਨ ਜੀ ਦਾ ਪ੍ਰੋਗਰਾਮ ਵੀ ਉਹਨਾਂ ਨੂੰ ਅੱਧ ਬੱਟ ਹੀ ਕਰਨਾ ਪਿਆ, ਪਰ ਹੁਣ ਠੀਕ ਹੈ। ਜੇ ਕਿਸੇ ਕਿਸਮ ਦੀ ਪ੍ਰੋਬਲਮ ਹੋਈ ਦੋਸਤੋ ਤਾਂ ਬਿਲਕੁਲ ਕਾਲ ਕਰਕੇ ਤੁਸੀਂ ਦੱਸ ਦਿਓ। ਅਸੀਂ ਧਰਵਾਦੀ ਹਾਂ ਸਰਦਾਰ ਕੁਲਦੀਪ ਸਿੰਘ ਬਾਠ ਜੀ ਦੇ, ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਰੇਡੀਓ ਚੰਨ ਪਰਦੇਸੀ ਦੀਆਂ ਤਰੰਗਾਂ ਦੇ ਨਾਲ ਇਹ ਆਵਾਜ਼ ਤੁਹਾਡੇ ਤੱਕ ਪਹੁੰਚਦੀ ਹੈ, ਤੁਸੀਂ ਦਿਲੋਂ ਕਬੂਲਦੇ ਹੋ ਦੋਸਤੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਬੇਨਤੀ ਉਹੀ ਹੈ ਕਿ ਰੇਡੀਓ ਚੰਨ ਪਰਦੇਸੀ ਦੀ ਬਾਤ ਆਪਣੇ ਯਾਰਾਂ ਦੋਸਤਾਂ ਨਾਲ ਮਿੱਤਰਾਂ ਨਾਲ ਜ਼ਰੂਰ ਪਾਇਆ ਕਰੋ ਤਾਂ ਕਿ ਉਹ ਵੀ ਜੁੜ ਸਕਣ ਰੇਡੀਓ ਚੰਨ ਪਰਦੇਸੀ ਦੇ ਨਾਲ, ਅਤੇ ਰੇਡੀਓ ਚੰਨ ਪਰਦੇਸੀ ਤੋਂ ਪੇਸ਼ ਹੁੰਦੇ ਬਹੁਤ ਹੀ ਮਿਆਰੀ ਅਤੇ ਸੱਚੇ ਸੁੱਚੇ ਪ੍ਰੋਗਰਾਮ ਉਹ ਵੀ ਸੁਣ ਸਕਣ। ਅੱਜ ਮਜ਼ਦੂਰ ਦਿਵਸ ਹੈ, ਮਜ਼ਦੂਰ ਦਿਵਸ ਦੀਆਂ ਮੁਬਾਰਕਾਂ ਦਈਏ, ਵਧਾਈਆਂ ਦਈਏ, ਕੀ ਕਹੀਏ, ਜਿਹੜੇ ਬਾਬੂ ਨੇ ਜਿਹੜੇ ਦਫ਼ਤਰਾਂ ਦੇ ਵਿੱਚ ਏਸੀ ਦੇ ਵਿੱਚ ਬਹਿੰਦੇ ਨੇ, ਸਿਆਲਾਂ ਦੇ ਵਿੱਚ ਜਿਹੜੇ ਨਿੱਘ ਦੇ ਵਿੱਚ ਬਹਿੰਦੇ ਨੇ ਉਹਨਾਂ ਨੂੰ ਤਾਂ ਛੁੱਟੀ ਹੈ, ਪਰ ਮਜ਼ਦੂਰ ਵਿਚਾਰੇ ਫੇਰ ਉਹੀ ਭੱਠਿਆਂ 'ਤੇ, ਖੇਤਾਂ 'ਚ, ਸੜਕਾਂ 'ਤੇ ਤੁਰੇ ਫਿਰਦੇ। ਬੰਟੀ ਸ਼ਰਮਾ ਜੀ ਵੀ ਆਪਣੇ ਨਾਲ ਜੁੜ ਗਏ ਨੇ, ਇਸ ਤੋਂ ਇਲਾਵਾ ਆਪਣੇ ਨਾਲ ਮੇਜਰ ਸਿੰਘ ਜੀ ਜੁੜੇ ਨੇ, ਆਪਾਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ, ਅਤੇ ਆਪਣੇ ਨਾਲ ਬੂਟਾ ਮੁਹੰਮਦ ਜੀ ਲਾਈਨ ਦੇ ਉੱਤੇ ਨੇ, ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ, ਵੈਲਕਮ ਤੁਹਾਡਾ ਰੇਡੀਓ ਚੰਨ ਪਰਦੇਸੀ ਤੇ। ਹੈਲੋ,
1: ਆਵਾਜ਼ ਆ ਰਹੀ ਹੈ?
0: ਹਾਂਜੀ ਹਾਂਜੀ ਆ ਰਹੀ ਜੀ, ਆ ਰਹੀ, ਆ ਜਾਓ,
1: ਆ ਰਹੀ ਜੀ। ਤੇ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਸਤਿ ਸ਼੍ਰੀ ਅਕਾਲ, ਮਾਨਮਤਰੀ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ, ਤੇ ਰੇਡੀਓ ਚੰਨ ਪਰਦੇਸੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ, ਕਿਹੜੀ ਤੇ ਬਈ ਬਹੁਤ ਵਧੀਆ ਸ਼ੁਰੂਆਤ ਹੋ ਗਈ ਆ, ਤੇ ਆਪਣਾ ਗੀਤ ਵੀ ਬੜਾ ਵਧੀਆ ਜਿਹੜਾ ਹੈਗਾ ਕੋਸ਼ਿਸ਼ ਕਰੂੰਗਾ ਤੋਂ ਵਿੱਚ ਮੈਂ ਸ਼ੁਰੂ ਕਰਾਂ ਜੀ। ਜੀ ਇਹਦੇ ਵਿੱਚੋਂ ਇੱਕ ਰਚਨਾ ਮੇਰੀ ਆਪਣੀ ਵੀ ਯਾਦ ਦਿੱਤੀ, ਅੱਜ ਹੀ ਬਣਾਈ, ਹੁਣੇ ਬਣਾਈ, ਤਾਜ਼ੀ ਤਾਜ਼ੀ, ਉਹ ਮੈਂ ਲਾਸਟ ਵਾਲੇ ਨੰਬਰ 3 ਦੇ ਵਿੱਚ।
0: ਵਾਹ ਜੀ ਵਾਹ, ਵਾਹ ਜੀ ਵਾਹ, ਆਜੋ।
1: ਤਾਜ਼ੀ ਤਾਜ਼ੀ ਬਣੀ ਜੀ। ਅੱਛਾ ਨੰਬਰ 1 ਤੇ ਜੀ। ਅੱਛਾ, ਸੌਣ ਦੀ ਚੜੀ ਨੀ ਲੱਗੀ, ਸੌਣ ਦੀ ਚੜੀ, ਮੈਂ ਵੀ ਖੜਾ ਕੋਠੀ, ਤੂੰ ਵੀ ਛੱਤ ਤੇ ਚੜੀ, ਟੈਣੇ ਟੈਣੇ ਟੈਣੇ ਟੈਣੇ, ਸੌਣ ਦੀ ਚੜੀ ਨੀ ਲੱਗੀ, ਸੌਣ ਦੀ ਚੜੀ, ਮੈਂ ਵੀ ਖੜਾ ਕੋਠੀ, ਤੂੰ ਵੀ ਛੱਤ ਤੇ ਚੜੀ, ਮੇਰੇ ਦਿਲ ਵਿੱਚ ਆਉਂਦੇ ਨੇ ਖਿਆਲ, ਕਿ ਨੱਚਣੇ ਨੂੰ ਜੀ ਕਰਦੇ, ਸੌਣ ਦੀ ਚੜੀ ਦੇ ਵਿੱਚ ਤੇਰੇ ਨਾਲ ਨੱਚਣੇ ਨੂੰ ਜੀ ਕਰਦੇ, ਸੌਣ ਦੀ ਚੜੀ ਦੇ ਵਿੱਚ ਤੇਰੇ ਨਾਲ ਨੱਚਣੇ ਨੂੰ ਜੀ ਕਰਦੇ, ਸੌਣ ਦੀ ਚੜੀ ਨੀ ਲੱਗੀ, ਸੌਣ ਦੀ ਚੜੀ, ਮੈਂ ਵੀ ਖੜਾ ਕੋਠੀ, ਤੂੰ ਵੀ ਛੱਤ ਤੇ ਚੜੀ, ਮੇਰੇ ਦਿਲ ਵਿੱਚ ਆਉਂਦੇ ਨੇ ਖਿਆਲ, ਕਿ ਨੱਚਣੇ ਨੂੰ ਜੀ ਕਰਦੇ, ਸੌਣ ਦੀ ਚੜੀ ਦੇ ਵਿੱਚ ਤੇਰੇ ਨਾਲ ਨੱਚਣੇ ਨੂੰ ਜੀ ਕਰਦੇ, ਸੌਣ ਦੀ ਚੜੀ ਦੇ ਵਿੱਚ ਤੇਰੇ ਨਾਲ ਨੱਚਣੇ ਨੂੰ ਜੀ ਕਰਦੇ, ਸੌਣ ਦੀ ਝੜੀ ਦੇ ਵਿੱਚ ਤੇਰੇ ਨਾਲ ਨੱਚਣੇ ਨੂੰ ਜੀ ਕਰਦੇ ਨੀ।
0: ਵਾਹ ਜੀ,
1: ਨੰਬਰ 1 ਸੀ ਜੀ,
0: ਜੀ
1: ਨੰਬਰ 2
0: ਵੈਰੀ ਗੁੱਡ
1: ਜੀ ਜੀ।

0: ਇਸ਼ੇ ਕੋਲ ਜ਼ਬਾਨ ਉਤਾਵੀ ਜਾਂਦਾ ਡੋਲੀ ਮਾਨ ਤੈਨੂੰ ਕਹਿ ਕੇ ਮੇਰੀ ਜਾਨ ਦਿਲਾਂ ਦੀਆਂ ਬੋਲਦਾ ਹੁੰਦਾ ਤੇਰੇ ਤੇ ਆਸ਼ਿਕ ਹੋ ਜਾਂਦਾ ਜੇ ਸ਼ੀਸ਼ਾ ਬੋਲਦਾ ਹੁੰਦਾ ਤੇਰੇ ਤੇ ਆਸ਼ਿਕ ਹੋ ਜਾਂਦਾ ਜੇ ਸ਼ੀਸ਼ਾ ਬੋਲਦਾ ਹੁੰਦਾ ਤੂੰ ਮੁੜ ਮੁੜ ਸ਼ੀਸ਼ਾ ਟਕਣਾ ਸੀ ਸ਼ੀਸ਼ੇ ਨੇ ਅੱਗੋਂ ਹੱਸਣਾ ਸੀ ਤੂੰ ਮੁੜ ਮੁੜ ਸ਼ੀਸ਼ਾ ਟਕਣਾ ਸੀ ਸ਼ੀਸ਼ੇ ਨੇ ਅੱਗੋਂ ਹੱਸਣਾ ਸੀ ਤੂੰ ਸ਼ਰਮਾ ਕੇ ਮੂੰਹ ਟਕਣਾ ਸੀ ਉਹਨੇ ਮੁੱਖ ਤੋਂ ਪਰਦਾ ਚੱਕਣਾ ਸੀ ਤੂੰ ਸੀ ਗੁੰਦਣੇ ਵਾਰ ਤੇ ਸ਼ੀਸ਼ਾ ਖੋਲਦਾ ਹੁੰਦਾ ਤੇਰੇ ਤੇ ਆਸ਼ਿਕ ਹੋ ਜਾਂਦਾ ਜੇ ਸ਼ੀਸ਼ਾ ਬੋਲਦਾ ਹੁੰਦਾ ਤੇਰੇ ਤੇ ਆਸ਼ਿਕ ਹੋ ਜਾਂਦਾ ਜੇ ਸ਼ੀਸ਼ਾ ਬੋਲਦਾ ਹੁੰਦਾ ਲਓ ਜੀ ਇਹ ਸੌਂਗ ਸੈਕਿੰਡ ਤੇ ਲਾਸਟ ਜਿਹੜੀ ਮੇਰੀ ਆਪਣੀ ਬਣਾਈ ਰਚਨਾ ਤਾਜ਼ੀ ਤਾਜ਼ੀ
1: ਵਾਹ ਜੀ ਵਾਹ ਆ ਦੋ
0: ਹਾਂ ਮੈਂ ਬੂਟੇ ਨਾਲ ਬਿਆਨ ਕਰਾਉਂਦੀ ਕਿਉਂ ਬੂਟਾ ਨਾ ਚੰਗਾ ਨੀ ਮੈਂ ਬੂਟੇ ਨਾਲ ਬਿਆਨ ਕਰਾਉਂਦੀ ਕਿਉਂ ਬੂਟਾ ਨਾ ਚੰਗਾ ਨੀ ਸਹੇਲੀਆਂ ਕਹਿਣ ਮੇਰੀਆਂ ਬੂਟਾ ਤੇਰਾ ਅਮਲੀ ਸ਼ਮਲੀ ਸਹੇਲੀਆਂ ਕਹਿਣ ਮੇਰੀਆਂ ਬੂਟਾ ਤੇਰਾ ਅਮਲੀ ਸ਼ਮਲੀ ਤੇਥੋਂ ਮੈਨੂੰ ਡਰ ਜਿਹਾ ਲੱਗਦਾ ਨੀ ਡਰਨਾ ਬਿਨਾ ਦੇ ਚੰਗੇ ਨੀ ਮੈਂ ਬੂਟੇ ਨਾਲ ਵਿਆਹ ਨੀ ਕਰਾਉਂਦੀ ਕਿਉਂ ਬੂਟਾ ਨਾ ਚੰਗਾ ਨੀ ਮੈਂ ਬੂਟੇ ਨਾਲ ਵਿਆਹ ਨੀ ਕਰਾਉਂਦੀ ਕਿਉਂ ਬੂਟਾ ਨਾ ਚੰਗਾ ਨੀ ਥੈਂਕ ਯੂ ਸੋ ਮਚ
1: ਵਾਹ ਬਹੁਤ ਖੂਬ ਬਹੁਤ ਖੂਬ ਵਧੀਆ ਬੂਟਾ ਨਾ ਬਹੁਤ ਸੋਹਣਾ ਥੈਂਕ ਯੂ
0: ਥੈਂਕ
1: ਯੂ ਵੈਰੀ ਮਚ ਲਓ ਜੀ ਦੋਸਤੋ ਆਪਣੇ ਨਾਲ ਰਣਜੀਤ ਸਿੰਘ ਜੀ ਵੀ ਜੁੜ ਗਏ ਨੇ ਇਸ ਤੋਂ ਇਲਾਵਾ ਆਪਣੇ ਨਾਲ ਬਲਜੀਤ ਸਿੰਘ ਜੀ ਵੀ ਜੁੜੇ ਨੇ ਸੁਰਜੀਤ ਆਜੋਕੇ ਜੀ ਵੀ ਆਪਣੇ ਨਾਲ ਜੁੜ ਗਏ ਨੇ ਆਪਾਂ ਸਾਰਿਆਂ ਦਾ ਹੀ ਸਵਾਗਤ ਕਰਦੇ ਹਾਂ ਅਤੇ ਲਓ ਜੀ ਸੁਰਜੀਤ ਆਜੋਕੇ ਜੀ ਆਪਣੇ ਨਾਲ ਆ ਗਏ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਵੈਲਕਮ ਤੁਹਾਡਾ ਰੇਡੀਓ ਚੰਨ ਪਰਦੇਸੀ 'ਤੇ
2: ਹਾਂ ਸਤਿ ਸ਼੍ਰੀ ਅਕਾਲ

0: ਲਓ ਜੀ ਦੋਸਤੋ, ਮੈਨੂੰ ਲੱਗਦਾ ਕਿ ਹੁਣ ਜਿਹੜਾ ਰੇਡੀਓ ਆ ਉਹ ਸਹੀ ਚੱਲਣ ਲੱਗ ਗਿਆ ਹੋਵੇਗਾ, ਕਿਉਂਕਿ ਟੈਕਨੀਕਲ ਗੱਲਾਂ ਨੇ ਸੋ ਮਹਿਰਾ ਜੀ ਨੇ ਹੁਣ ਸਾਥ ਦਿੱਤਾ, ਉਹ ਇੰਡੀਆ ਬੈਠੇ ਨੇ, ਮੈਂ ਇੱਧਰ ਵਿਨੀਪੈਗ ਦੇ ਵਿੱਚ, ਸੋ ਇੱਥੇ ਰਲ ਮਿਲ ਕੇ ਅਸੀਂ ਜਿਹੜਾ ਵੀ ਇਹਦਾ ਕੋਈ ਟੈਕਨੀਕਲ ਫਾਲਟ ਸੀਗਾ ਉਹ ਜਿਹੜਾ ਉਹਨੂੰ ਫਿਗਰ ਆਊਟ ਕਰਕੇ ਸਹੀ ਕਰ ਲਿਆ, ਅਤੇ ਮੇਰੇ ਖਿਆਲ ਦੇ ਵਿੱਚ ਹੁਣ ਆਵਾਜ਼ ਆਉਂਦੀ ਹੋਵੇਗੀ। ਅਤੇ ਮੈਂ ਬੇਨਤੀ ਕਰਾਂਗਾ ਜਿੰਨੇ ਵੀ ਦੋਸਤ ਆਪਣੇ ਨਾਲ ਜੁੜੇ ਨੇ ਹੁਣ, ਅਤੇ ਜੇ ਉਹਨਾਂ ਤੱਕ ਮੇਰੀ ਆਵਾਜ਼ ਸਹੀ ਪਹੁੰਚਦੀ ਹੈ ਤਾਂ ਪਲੀਜ਼ ਆਪਣੀ ਜਿਹੜੀ ਹਾਜ਼ਰੀ ਆ ਉਹ ਜ਼ਰੂਰ ਤੁਸੀਂ ਲਵਾਓ, ਕਿਉਂਕਿ ਆਪਾਂ ਅੱਜ ਫਿਰ ਇਹ ਜਿਹੜਾ ਇਹ ਫਿਗਰ ਆਊਟ ਹੀ ਕਰਨਾ ਹੈ ਕਿ ਕੀ ਆਪਣਾ ਕੰਮ ਸਹੀ ਹੋ ਗਿਆ ਜਾਂ ਨਹੀਂ ਹੋ ਗਿਆ। ਚਲੋ ਮਜ਼ਦੂਰ ਦਿਵਸ ਦੇ ਉੱਤੇ ਆਪਾਂ ਲਓ ਜੀ ਆਪਣੇ ਨਾਲ ਜਸਵਿੰਦਰ ਬਾਈ ਜੀ ਨੇ, ਜਸਵਿੰਦਰ ਜੀ ਤੁਸੀਂ ਸੁਣ ਰਹੇ ਹੋ? ਚਲੋ ਤੁਸੀਂ ਨਾ ਮਤਲਬ ਆਪਣਾ ਇੱਕ ਆਫ ਹੋ ਕੇ ਫੋਨ ਤੋਂ ਸੁਣ ਕੇ ਤੇ ਮੈਨੂੰ ਦੁਬਾਰਾ ਕਾਲ ਲਾਇਓ, ਜੇ ਚੱਲ ਰਿਹਾ ਤਾਂ ਮੈਨੂੰ ਦੱਸਿਓ ਪਲੀਜ਼। ਰਾਈਟ,
1: ਓਕੇ ਓਕੇ,
0: ਕਿਆ ਹੋਏ। ਲਓ ਜੀ ਆਪਾਂ ਮਜ਼ਦੂਰ ਦਿਵਸ ਦੇ ਉੱਤੇ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਮਨਪ੍ਰੀਤ ਕੌਰ ਜੀ ਨੇ ਲਿਖੀ ਹੈ। ਲਓ ਜੀ ਜਤਿੰਦਰ ਲਖਨ ਜੀ ਆਪਣੇ ਨਾਲ ਆ ਗਏ ਨੇ। ਹਾਂਜੀ ਲਖਨ ਬਾਈ ਜੀ, ਕਿਵੇਂ ਹੈ ਜੀ, ਆਵਾਜ਼ ਆਉਣ ਲੱਗੀ ਹੈ ਹੁਣ? ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ। ਉਹ ਚਲੋ ਇਹਦੇ ਵਿੱਚ ਮਾੜੇ ਮੋਟੇ ਜੇ ਪਾਸਵਰਡ ਦੇ ਹੁੰਦੇ, ਤੁਹਾਨੂੰ ਪਤਾ ਸੋਫਟਵੇਅਰ ਦਾ ਕੰਮ ਹੈ ਤੇ ਉਹ ਹਾਂਜੀ
2: ਉਹ ਜਾ ਉਹਨੇ ਨੇ ਬੂਟਾ ਲੱਗਾ ਸੀਗਾ ਵਿਆਹ ਕਰਾਉਣ ਉਸ ਵੇਲੇ।
0: ਹਾਂ
2: ਉਹ ਕਹਿੰਦਾ ਸੀ ਮੇਰਾ ਵਿਆਹ ਨੀ ਕਰਦੇ ਬੂਟਾ ਦੱਸ ਚੰਗਾ ਨੀ ਜਿੱਦਾਂ ਹਨਾ ਉਹ ਗਾਣਾ, ਤਾਂ ਉਸੇ ਵੇਲੇ ਸਾਲ ਉਹ ਐਸਾ ਕੰਮ ਖਰਾਬ ਹੋਇਆ ਪਤਾ ਨੀ ਹੈ ਨਾ ਉਹ ਜਿੱਦਾਂ
0: ਬੂਟੇ ਦਾ ਵਿਆਹ ਨੀ ਹੋਣਾ ਫਿਰ ਮੈਨੂੰ ਲੱਗਦਾ
2: ਬੂਟੇ ਦੇ ਵਿਆਹ ਦੇ ਬਸ ਉਹ ਚੱਕਰ ਪੈ ਗਿਆ ਸਾਰਾ ਉਹਨੇ ਪਤਾ ਨੀ ਕੀ ਕਰ ਗਿਆ ਹਨਾ।
0: ਠੀਕ ਹੈ।
2: ਉਦੋਂ ਬਾਅਦ ਦੇ ਵਿੱਚ ਮੈਂ ਕੁਲਦੀਪ ਨੂੰ ਹੱਸਦਾ ਸੀ ਬਾਂਡ ਨੂੰ, ਮੈਂ ਕਿਹਾ ਬਈ ਯਾਰ ਉਹ ਏਦਾਂ ਏਦਾਂ ਬੇ ਮੰਨ ਕੇ ਬੂਟਾ ਕਹਿੰਦਾ ਸੀ ਮੇਰਾ ਵਿਆਹ ਕੱਟ ਨੀ ਕਰਦੇ ਬੇ ਮੰਨ ਕੇ ਬੂਟਾ ਦਾ ਚੰਗਾ ਨੀ। ਕੁਲਦੀਪ ਕਹਿੰਦਾ ਸੀਗਾ ਬਈ ਮੰਨ ਕੇ ਬੂਟੇ ਨੂੰ ਸੁਨੇਹਾ ਦੇ ਦਿਓ ਬਈ ਮੈਂ ਯਾਰ ਭਈ ਨੂੰ ਆਉਣਾ ਬਈ ਮੈਂ ਤੇਰਾ ਵਿਆਹ ਕਰਕੇ ਜਾਣਾ ਬੇ ਮੰਨ ਕੇ।
0: ਚਲੋ ਜੀ ਆਪਣੇ ਕੋਲ ਸੁਨੇਹੇ ਆਉਣ ਲੱਗ ਗਏ ਲਖਨ ਬਾਈ ਜੀ, ਮੈਂ ਲੈ ਲਾ ਹੋਰ ਕਾਲਾ ਲੈ ਲਵਾਂ। ਓਕੇ ਥੈਂਕ ਯੂ।
2: ਓਕੇ ਲਓ
0: ਓਕੇ। ਹਾਂਜੀ ਸਤਿ ਸ੍ਰੀ ਅਕਾਲ ਜੀ, ਵੈਲਕਮ ਤੁਹਾਡਾ ਰੇਡੀਓ ਚੰਨ ਪਰਦੇਸੀ ਤੇ। ਲਓ ਜੀ ਉਹਨਾਂ ਦੀ ਜਿਹੜੀ ਕਾਲ ਹੈ ਆ ਦੁਬਾਰਾ ਆ ਗਈ ਹੈ। ਚਲੋ ਹਾਂਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ
3: ਜੀ। ਸਤਿ ਸ੍ਰੀ ਅਕਾਲ ਵੀਰ ਜੀ, ਕੀ ਹਾਲ ਲਿਖ ਰਹੀ ਹੈ ਤੇ?
0: ਹਾਂਜੀ ਹਾਂਜੀ ਵਧੀਆ ਜੀ ਵਧੀਆ। ਕੌਣ ਸਾਹਿਬ ਬੋਲ ਰਹੇ ਹੋ?
3: ਵੀਰ ਜੀ ਪ੍ਰੋਗਰਾਮ ਚ ਪਹਿਲੀ ਦਫਾ ਕਾਲਮ ਲਾਈ ਹੈ, ਸਾਬਰ ਗੱਲ ਕਰ ਰਿਹਾ ਪਾਕਿਸਤਾਨ ਤੋਂ।
0: ਹਾਂਜੀ ਹਾਂਜੀ ਸਾਬਰ ਜੀ, ਕੀ ਹਾਲ ਚਾਲ ਨੇ ਤੁਹਾਡੇ
3: ਜੀ? ਅੱਲਾ ਦਾ ਸ਼ੁਕਰ ਹੈ ਜੀ, ਬਿਲਕੁਲ ਠੀਕ ਠਾਕ ਸੱਤੇ ਖਾਰਾ ਨੇ ਜੀ। ਹੋਰ ਸੁਣਾਓ ਸਭ ਠੀਕ ਹੈ?
0: ਸਭ ਵਧੀਆ ਸਾਬਰ ਜੀ। ਚਲੋ ਆ ਟੈਕਨੀਕਲੀ ਥੋੜੀ ਜੀ ਕੱਲ ਦੀ ਪ੍ਰੋਬਲਮ ਆ ਰਹੀ ਸੀ ਉਹ ਸੋਲਵ ਹੋ ਗਈ ਆ, ਤੇ ਜਿਵੇਂ ਕਹਿੰਦੇ ਨੇ ਧੰਨ ਭਾਗ ਨੇ ਸਾਡੇ ਕਿ ਤੁਸੀਂ ਪਹਿਲੀ ਵਾਰੀ ਕਾਲ ਲਾਈ ਆ, ਤੇ ਆ ਹੁਣ ਜਦੋਂ ਤੋਂ ਨਵੀਆਂ ਚੀਜ਼ਾਂ ਜਿਹੜੀਆਂ ਸ਼ੁਰੂ ਕਰੀਆਂ ਨੇ ਤੇ ਤੁਸੀਂ ਵੀ ਨਵੇਂ ਜੁੜੇ ਹੋ ਨਾਲ, ਤੇ ਮੇਰੇ ਖਿਆਲ ਦੇ ਵਿੱਚ ਸਾਰਾ ਕੁਝ ਸਹੀ ਹੋ ਚੱਲਿਆ ਜੀ?
3: ਬਿਲਕੁਲ ਹੋ ਗਿਆ ਜੀ। ਹਾਂ ਜੀ, ਕਾਫੀ ਦੇਰ ਤੋਂ ਟਰਾਈ ਕਰ ਰਿਹਾ ਸੀ, ਮੈਂ ਕਿਹਾ ਸ਼ਾਇਦ ਕੋਈ ਨੈਟ ਪ੍ਰੋਬਲਮ ਹੈ ਮੇਰੇ ਵੱਲ, ਲੇਕਿਨ ਉਹ ਤੁਹਾਡੇ ਇਧਰੋਂ ਪਤਾ ਚੱਲ ਗਿਆ ਸੀ ਕਿ ਤੁਹਾਡੀ ਹੁਣ ਆਵਾਜ਼ ਕਲੀਅਰ ਆ ਗਈ ਜੀ ਰੇਡੀਓ ਦੀ ਐਪ ਤੇ ਵੀ, ਔਰ ਚੰਨ ਪਰਦੇਸੀ ਦੀ ਟਿਊਨ ਤੇ ਵੀ ਬਿਲਕੁਲ ਠੀਕ ਆ ਰਹੀ ਜੀ, ਔਰ ਆਵਾਜ਼ ਕਲੀਅਰ ਹੈ। ਤੇ ਸਰ ਛੋਟੀ ਜਿਹੀ ਗੱਲ

0: ਕਹਿਣਾ ਚਾਹਾਂਗਾ ਮਜ਼ਦੂਰ ਦੇ ਦਿਹਾੜੇ ਦੇ ਲਿਹਾਜ਼ ਨਾਲ ਜੀ,
1: ਆਜੋ ਆਜੋ
0: ਕੇ ਦੇਖੋ। ਹਾਂਜੀ ਦੇਖੋ, ਜਿਹੜੇ ਤੁਸੀਂ ਵੀ ਗੱਲ ਇਹੀ ਕੀਤੀ ਸੀ ਕਿ ਦੇਖੋ ਜਿਹੜੇ ਸਾਡੇ ਵੀਰ ਜਿਹੜੇ ਮਜ਼ਦੂਰ ਚ ਸ਼ਾਮਿਲ ਹੋਣੇ ਉਹ ਵੀ, ਲੇਕਿਨ ਜਿਹੜੇ ਏਸੀਆਂ ਦੀ ਜਿਹੜੇ ਠੰਡੀ ਹਵਾ ਜਿਹੜੀ ਮਾਣ ਰਹੇ ਨੇ, ਔਰ ਕਈ ਕੁਛ ਜਿਹੜੇ ਮੇਰੇ ਤਰ੍ਹਾਂ ਦੇ ਮਜ਼ਦੂਰ ਜਿਹੜੇ ਨੇ ਵਿਚਾਰੇ, ਉਹ ਧੁੱਪ ਤੇ ਬਹਿ ਕੇ ਕੰਮ ਕਰਦੇ ਨੇ, ਤੇ ਜਿਹੜੇ ਧੁੱਪ ਤੇ ਬਹਿ ਕੇ ਕੰਮ ਕਰਨ ਵਾਲੇ ਨੇ ਨਾ, ਉਹਨਾਂ ਦਾ ਹੱਕ ਨਹੀਂ ਰੱਖਣਾ ਚਾਹੀਦਾ ਸਾਨੂੰ। ਖਾਸ ਤੌਰ ਤੇ ਜਿਹੜੇ ਆ ਭੱਠਾ ਤੇ ਇੱਟਾਂ ਕੱਢਦੇ ਨੇ ਲੋਕ, ਇਹਨਾਂ ਦਾ ਜਿਹੜਾ ਨਾ ਮਜ਼ਦੂਰੀ, ਮਿਹਨਤ ਮਜ਼ਦੂਰੀ ਜਿਹੜੀ ਇਹਨਾਂ ਦੀ ਪੂਰੀ ਕਰਨੀ ਚਾਹੀਦੀ ਹੈ। ਤੇ ਇੱਕ ਨਾ ਜੀ ਮੈਂ ਛੋਟਾ ਜਿਹਾ ਕਲਿੱਪ ਦੇਖਿਆ ਵੀ, ਜਿਹੜੀ ਇੱਕ ਛੋਟੀ ਬੱਚੀ ਔਰ ਆਪਣੀ ਸਹੇਲੀਆਂ ਦੇ ਨਾਲ ਸਕੂਲ ਜਾ ਰਹੀ ਸੀ ਤੇ ਵਾਪਸੀ ਆ ਰਹੀ ਸੀ, ਸੁਬਹਾ ਤਾਂ ਚਲੀ ਗਈ ਉਹ, ਮਤਲਬ ਕਿ ਵੈਗਨ ਤੇ ਬੈਠ ਕੇ ਤੇ ਵਾਪਸੀ, ਤੇ ਉਹ ਸਹੇਲੀਆਂ ਦੇ ਨਾਲ ਵਾਪਸ ਆ ਰਹੀ ਸੀ ਕਿਉਂਕਿ ਗੱਡੀ ਉਹਨਾਂ ਦੀ ਖਰਾਬ ਹੋ ਗਈ। ਤੇ ਜਦੋਂ ਗੁਜ਼ਰੀ ਨਾ ਉੱਥੇ ਉਹ ਪੱਠੇ ਦੇ ਕੋਲੋਂ, ਤੇ ਉਹਨੇ ਦੇਖਿਆ ਦੇ ਬੰਦਾ ਪਾਪਾ ਕੰਮ ਕਰ ਰਿਹਾ ਇੰਨਾ ਤੇ ਮਿਹਨਤ ਮੁਸ਼ਕਤ ਨਾਲ, ਤੇ ਉਹ ਨਾ ਦੇਖ ਕੇ ਤੇ ਰੋਣ ਲੱਗ ਪਈ, ਬੜੀ ਇਮੋਸ਼ਨਲ ਹੋ ਗਈ ਤੇ ਬੜਾ ਬਹੁਤ ਜ਼ਿਆਦਾ ਮਤਲਬ ਕਿ ਪਰੇਸ਼ਾਨ ਹੋਈ ਕਿ ਮੇਰਾ ਪਾਪਾ ਦੇਖੋ ਕਿੰਨਾ ਯਾਨੀ ਕਿ ਮਿਹਨਤ ਮਜ਼ਦੂਰੀ ਕਰ ਰਿਹਾ ਇੰਨੀ ਗਰਮੀ ਵਿੱਚ, ਸ਼ਦੀਦ ਸਖ਼ਤ ਗਰਮੀ ਦੇ ਵਿੱਚ। ਤੇ ਜਿਹੜਾ ਮਜ਼ਦੂਰ ਨੂੰ ਜਿਹੜਾ ਹੱਕ ਹੈ ਨਾ ਜੀ, ਉਹਦਾ ਦੇ ਦੇਣਾ ਚਾਹੀਦਾ, ਬਲਕਿ ਤੁਸੀਂ ਅਗਰ ਕੋਈ 200-400 ਰੁਪਇਆ ਉਹਨੂੰ ਵੱਧ ਵੀ ਦੇ ਦਿਓ ਤੇ ਉਹ ਤੁਹਾਡਾ ਜਨਾਬ ਸਦਕਾ ਜਾਰੀਆ ਲਿਖਿਆ ਜਾਏਗਾ, ਤੁਹਾਨੂੰ ਉਹਦੇ ਚ ਤੁਹਾਡੀ ਕਮੀ ਨਹੀਂ ਆਏਗੀ ਤੇ ਉਹਦੇ ਚ ਹਮੇਸ਼ਾ ਬਰਕਤ ਹੀ ਪਵੇਗੀ।
1: ਬਿਲਕੁਲ ਸਹੀ ਗੱਲ ਹੈ ਤੁਹਾਡੀ। ਤੇ ਪਰ ਪਤਾ ਨੀ ਦੁਨੀਆਂ ਨੂੰ ਕੀ ਹੋਇਆ ਹੋਇਆ ਸਾਬਰ ਜੀ, ਦਿਨੋਂ ਦਿਨ ਨਾ ਜਿਹੜੇ ਅਮੀਰ ਨੇ ਉਹ ਹੋਰ ਕੰਜੂਸ ਹੁੰਦੇ ਜਾਂਦੇ ਨੇ ਤੇ ਜ਼ਾਲਮ ਹੁੰਦੇ ਜਾਂਦੇ ਨੇ।
0: ਬਿਲਕੁਲ ਇਸੇ ਤਰ੍ਹਾਂ ਹੀ ਜੀ, ਉਹ ਜਿੰਨਾ ਸਖੀ ਹੈ ਨਾ, ਜਿੰਨਾ ਹੀ ਜ਼ਿਆਦਾ ਉਹਦੇ ਕੋਲ ਪੈਸੇ ਨੇ, ਉਨਾ ਹੀ ਉਹ ਸੱਪ ਬਣ ਕੇ ਬਹਿ ਜਾਂਦਾ ਆਪਦੇ ਜਿਹੜੇ ਨਾ ਕੀ ਕਹਿਣਾ ਚਾਹੀਦਾ। ਲੇਕਿਨ ਇਸ ਤਰ੍ਹਾਂ ਦਾ ਬੰਦੇ ਨੂੰ ਨਹੀਂ ਕਰਨਾ ਚਾਹੀਦਾ। ਇਹ ਆਪਣੇ ਭੈਣਾਂ ਭਰਾਵਾਂ ਤੇ ਆਪਣੇ ਜਿਹੜੇ ਤੁਹਾਡੇ ਜਿਹੜੇ ਮਤਲਬ ਕਿ ਤੁਹਾਡੇ ਰਿਸ਼ਤੇਦਾਰ ਵੀ ਨੇ ਜਿਹੜੇ ਸਫੇਦ ਪੋਸ਼ ਲੋਕ ਨੇ, ਉਹਨਾਂ ਦਾ ਖਿਆਲ ਰੱਖਣਾ ਚਾਹੀਦਾ। ਔਰ ਜਿਹੜੇ ਮਜ਼ਦੂਰ ਤਬਕਾ ਖਾਸ ਹੋ ਤੇ, ਜਿਵੇਂ ਹੁਣ ਅੱਜ ਮਨਾਇਆ ਜਾ ਰਿਹਾ ਜੀ, ਲੇਕਿਨ ਸਾਡਾ ਤਾਂ ਕੱਲ੍ਹ ਸੀ ਤੁਹਾਡੇ ਲਈ, ਅੱਜ ਮੇਰੇ ਘਰ ਰਾਤ ਸ਼ਾਇਦ ਤੇ 1 ਮਈ ਦੇ ਹਵਾਲੇ ਨਾਲ ਅਸੀਂ, ਉਵੇਂ ਮਜ਼ਦੂਰਾਂ ਦੀ ਛੁੱਟੀ ਵੀ ਹੁੰਦੀ ਹੈ ਹਾਲਾਂਕਿ, ਲੇਕਿਨ ਜਿਹੜੇ ਦੂਸਰੇ ਲੋਕ ਹੁੰਦੇ ਨੇ ਉਹਦੀ ਛੁੱਟੀ ਮਨਾ ਰਹੇ, ਜਿਹੜੇ ਸਾਡੇ ਰੰਗੇ ਵਿਚਾਰੇ ਮਾੜੇ ਨੇ ਉਹ ਫਿਰ ਵੀ ਉਸੇ ਦਿਨ ਵੀ ਉਹ ਛੁੱਟੀ।
1: ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਿਹੜਾ ਮਜ਼ਦੂਰ ਹੈ ਉਹਦੀ ਕੋਈ ਛੁੱਟੀ ਨਹੀਂ ਤੇ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਤੇ ਜਿਹੜੇ ਬਾਬੂ ਨੇ ਉਹ ਘਰੇ ਆਰਾਮ ਦੇ ਨਾਲ ਬੈਠੇ ਨੇ ਤੇ ਪੈਸੇ ਲੈ ਰਹੇ ਨੇ, ਹੈਨਾ।
0: ਹਾਂਜੀ ਬਿਲਕੁਲ ਇਸੇ ਤਰ੍ਹਾਂ ਹੀ ਹੈ ਜੀ, ਮੰਥਲੀ ਲੱਗੀ ਉਹਨਾਂ ਦੀ ਹਰ ਮਹੀਨੇ, ਆਰਾਮ ਨਾਲ ਉਹਨਾਂ ਦੀ ਤਨਖਾਹ ਆ ਜਾਂਦੀ, ਆ ਜਾਂਦੇ ਆਰਾਮ ਨਾਲ ਖਾ ਲੈਂਦੇ ਨੇ
1: ਜੀ। ਲੇਕਿਨ ਥੈਂਕ ਯੂ ਤੁਸੀਂ ਜੁੜੇ, ਥੈਂਕ ਯੂ ਵੈਰੀ ਮਚ
0: ਜੀ, ਮਿਹਰਬਾਨੀ। ਅਗਰ ਕਹੋ ਤਾਂ 2-3 ਲੈਣਾ ਜੀ, ਸਾਂਝੇ ਕਰ ਦਿਓ ਜੀ
1: ਗੀਤੀਆਂ। ਆਜੋ ਸੁਣਾਓ।
0: ਨਹੀਂ ਟਾਈਮ ਹੈਗਾ ਤਾਂ ਠੀਕ ਹੈ, ਨਹੀਂ ਤਾਂ ਕੋਈ ਗੱਲ ਨਹੀਂ ਜੀ,
1: ਕਿਸੇ ਹੋਰ ਦੀ ਟਾਈਮ ਕੋਈ ਗੱਲ ਨਹੀਂ ਹੈਗੇ, 10 ਮਿੰਟ ਆਪਣੇ ਕੋਲੇ ਸੁਣਾਓ ਕੋਈ ਨਾ
0: ਜੀ। ਠੀਕ ਹੈ।

मिट्टी दे खिडौने कड़ी पल दे परौने, मिट्टी दे खिडौने कड़ी पल दे।

0: ਸ਼ੁਕਰੀਆ ਜੀ।
1: ਵਾਹ ਜੀ ਵਾਹ ਸਾਬਰ ਜੀ, ਬਹੁਤ ਖੂਬ ਬਹੁਤ ਖੂਬ। ਸਰੋਤਿਆਂ ਵੱਲੋਂ ਭਰਮੀ ਦਾਦ ਆਈ ਹੈ ਤੁਹਾਨੂੰ, ਕਹਿ ਰਹੇ ਨੇ ਕਿ ਕਿਆ ਆਵਾਜ਼ ਹੈ, ਕਿਆ ਆਵਾਜ਼ ਦੇ ਵਿੱਚ ਦਰਦ ਹੈ। ਸੋ ਵਾਕਈ ਬਹੁਤ ਖੂਬ, ਅਤੇ ਮੈਂ ਇਹੀ ਗੁਜ਼ਾਰਿਸ਼ ਕਰਾਂਗਾ ਕਿ ਜੁੜਿਆ ਕਰੋ ਹਰੇਕ ਫਰਾਈਡੇ ਵਾਲੇ ਦਿਨ, ਮਤਲਬ ਸਾਡੇ ਫਰਾਈਡੇ ਆ, ਸ਼ਾਇਦ ਤੁਹਾਡੇ ਹੁਣ ਜਿਹੜੀ ਸ਼ਨੀਵਾਰ ਦੀ ਜਿਹੜੀ ਸਵੇਰ ਹੋ ਗਈ ਹੈ, ਸੋ ਜ਼ਰੂਰ ਤੁਸੀਂ ਹਾਜ਼ਰ ਹੋਇਆ ਕਰੋ। ਥੈਂਕ ਯੂ
0: ਜੀਤ ਬਾ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਔਰ ਟਾਈਮ ਦੇਣ ਵਾਸਤੇ ਵੀ ਸਾਨੂੰ ਜੱਸੀ ਭੈਣ ਨੇ ਜੀ ਤੁਹਾਡਾ ਦੱਸਿਆ ਸੀ, ਤੇ ਬਹੁਤ ਸ਼ੁਕਰੀਆ ਜੀ, ਉਹਨਾਂ ਨੇ ਸਾਡੇ ਨਾਲ ਜੋੜਿਆ, ਤੁਹਾਡੇ ਨਾਲ ਜੋੜਿਆ ਸਾਨੂੰ ਜੀ, ਤੇ ਬਹੁਤ ਸ਼ੁਕਰੀਆ। ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਜੀ, ਤੇ ਇਨਸ਼ਾਅੱਲਾ ਜੀ ਅਮਲ ਕਰਾਂਗੇ
1: ਜੀ। ਥੈਂਕ ਯੂ, ਥੈਂਕ ਯੂ ਵੈਰੀ ਮਚ, ਥੈਂਕ ਯੂ। ਹਾਂਜੀ ਜਸਵਿੰਦਰ ਬਾਈ ਜੀ,
2: ਹੈਲੋ।
1: ਹਾਂਜੀ ਹਾਂਜੀ
2: ਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਅੱਜ ਤੁਸੀਂ ਮਈ ਦਿਵਸ ਦੀ ਗੱਲ ਕੀਤੀ, ਭਾਈ ਮੈਂ ਤਾਂ ਸਵੇਰ ਤਾਂ ਦਿਹਾੜੀ ਲਾ ਕੇ ਆਇਆ, 8-9 ਘੰਟੇ ਕੰਮ ਕੀਤਾ, 8 ਘੰਟੇ ਕੀਤਾ ਹਨਾ
1: ਜੀ ਜੀ।
2: ਅੱਛਾ ਅੱਜ ਤੱਕ ਦੇ ਲੋ 54 ਸਾਲ ਉਮਰ ਹੋ ਗਈ, ਅਖਬਾਰ ਤਾਂ ਜ਼ਰੂਰ ਪੜ੍ਹਦੇ ਸੀ ਵੀ ਅੱਜ ਮਈ ਦਿਵਸ ਹੈ ਜਾਂ ਮੇਲਾ। ਤਾਂ ਕੈਨੇਡਾ ਦੇ ਕੈਲੰਡਰ ਦੇ ਵਿੱਚ ਤਾਂ ਹੈ ਨਹੀਂ ਇਹਦੀ ਛੁੱਟੀ ਹਨਾ,
1: ਮੇਰੇ ਖਿਆਲ ਦੇ ਵਿੱਚ ਨਹੀਂ ਹੈਗੀ,
2: ਨਹੀਂ ਹੈਗੀ ਕੈਨੇਡਾ ਦੇ ਵਿੱਚ ਨਹੀਂ ਹੈਗੀ, ਪਰ ਇੰਡੀਆ 'ਚ ਹੁੰਦੀ ਸੀ। ਪਰ ਸਾਨੂੰ ਕਿਉਂਕਿ ਮੈਂ ਮਿਲਟਰੀ 'ਚ ਰਿਹਾ ਜਾਂ ਅਸੀਂ ਕਿਸਾਨ ਹੈਗੇ ਹਾਂ, ਅਸੀਂ ਤਾਂ ਰੋਜ਼ ਹੀ ਗੁੱਡਗੁਡਾਈ ਕਰਨੀ ਆ। ਮਤਲਬ ਅੱਜ ਤੱਕ ਮਈ 1 ਮਈ ਵਾਲੇ ਦਿਨ ਮੈਨੂੰ ਨਹੀਂ ਛੁੱਟੀ ਹੋਈ, ਬਸ ਮੈਂ ਤਾਂ ਆਪਣਾ ਕਮਾ ਕੇ ਹੀ ਖਾਧਾ।
1: ਨਹੀਂ ਦੇਖੋ ਗੱਲ ਤਾਂ ਉਹੀ ਕਰਕੇ ਹਟਿਆ ਵੀ ਪਹਿਲਾਂ ਜਿਹੜੇ ਹੁਣ ਜਿਹਨਾਂ ਨੇ ਛੁੱਟੀਆਂ ਡਿਕਲੇਅਰ ਕਰਨੀਆਂ ਨੇ ਉਹ ਪਹਿਲਾਂ ਆਪਦੀਆਂ ਰੱਖਦੇ ਨੇ ਨਾ, ਤੇ ਮਜ਼ਦੂਰਾਂ ਨੇ ਤਾਂ ਵਿਚਾਰਿਆਂ ਨੇ ਜਿਹਨਾਂ ਨੇ ਨਿੱਤ ਕਮਾਈ ਕਰਕੇ ਤੇ ਘਰੇ ਖਾਣ ਪੀਣ ਲੈ ਕੇ ਆਉਣਾ। ਤੁਸੀਂ ਯਕੀਨ ਮੰਨਿਓ ਇਹਨਾਂ ਤਰਾਸਦੀਆਂ ਨੇ, ਅਜੇ ਵੀ ਲੋਕ 5-5 ਰੁਪਏ ਦੀ ਚਾਹ ਪੱਤੀ ਲੈਣ ਜਾਂਦੇ ਆ ਵੀ 5 ਰੁਪਏ ਦੀ ਚਾਹ ਪੱਤੀ ਦੇ ਦਿਓ ਜੀ, ਅਸੀਂ ਚਾਹ ਬਣਾਉਣੀ ਹੈ
2: ਜੀ। ਹਾਂ ਅੱਛਾ ਬਾਈ ਜੀ,
1: ਇਹ ਹਾਲਾਤ ਨੇ, ਮਤਲਬ ਅਸੀਂ ਨਾ ਬਾਹਰੋਂ ਕਈ ਵਾਰੀ ਦੇਖਦੇ, ਅਸੀਂ ਅੰਦਰ ਝਾਕ ਕੇ ਨਹੀਂ ਦੇਖਦੇ ਹੈਗੇ ਇਨਸਾਨ ਦੇ, ਬਹੁਤ ਗਰੀਬੀ ਦੇ ਵਿੱਚ ਦੁਨੀਆ ਜਿਹੜੀ ਰਹਿ ਰਹੀ ਹੈ, ਪਰ ਇੱਜ਼ਤ ਸਭ ਨੂੰ ਪਿਆਰੀ ਹੁੰਦੀ ਹੈ, ਸਭ ਦੀ ਇੱਜ਼ਤ ਹੋਣੀ ਚਾਹੀਦੀ ਹੈ। ਦੇਖੋ ਮੈਂ ਨਹੀਂ ਕਹਿੰਦਾ ਹੱਕ ਹਲਾਲ ਦੀ ਕਮਾਈ ਕਰਨੀ ਚਾਹੀਦੀ ਹੈ, ਅਤੇ ਜੇ ਉਹ ਆਪਣੀ ਹੱਕ ਹਲਾਲ ਦੀ ਕਮਾਈ ਕਰਕੇ ਅਤੇ ਇੱਜ਼ਤ ਦੇ ਨਾਲ 5 ਰੁਪਏ ਦੀ ਚਾਹ ਪੱਤੀ ਲੈ ਕੇ ਵੀ ਚਾਹ ਪੀ ਰਹੇ ਨੇ ਤਾਂ ਉਹਨਾਂ ਵਰਗਾ ਦੇਵਤਾ ਅਤੇ ਉਹਨਾਂ ਵਰਗਾ ਬੰਦਾ ਕੋਈ ਨਹੀਂ ਜੀ।
2: ਵੀਰ ਜੀ ਤੁਸੀਂ ਚਾਹ ਪੱਤੀ ਦੀ ਗੱਲ ਕੀਤੀ, ਮੈਂ ਛੋਟਾ ਜਿਹਾ ਸੀਗਾ, 5ਵੀਂ 6ਵੀਂ ਕਲਾਸ 'ਚ ਪੜ੍ਹਦਾ ਹਨਾ, ਹੱਟੀ 'ਤੇ ਗਿਆ ਸਵੇਰੇ ਸਵੇਰੇ, ਮੇਰੀ ਮੰਮੀ ਨੇ ਲੈਣ ਭੇਜਤਾ ਹੁਣ ਕੁਛ ਪੈਸੇ ਦੇ ਤੇ, ਚਲੋ ਫਾਦਰ ਸਾਹਿਬ ਚੰਡੀਗੜ੍ਹ ਜੋਬ ਕਰਦੇ ਸੀ, ਨੋ ਪ੍ਰੋਬਲਮ, ਅਤੇ ਮੈਂ ਤਾਂ ਨਗਦ ਪੈਸੇ ਲੈ ਕੇ ਗਿਆ, ਮੈਂ ਸੌਦਾ ਲਿਆ ਉੱਥੇ। ਉਦੋਂ ਪਹਿਲਾਂ ਮੇਰੇ ਤੋਂ ਇੱਕ ਲੇਡੀ ਖੜੀ ਮੇਰੀ ਦਾਦੀ ਦੀ ਉਮਰ ਦੀ, ਉਹਨੇ ਚਾਹ ਪੱਤੀ ਉਹ ਲੈਣੀ ਸੀ ਸਵੇਰੇ ਸਵੇਰੇ, ਉਹਨੇ ਕੁਛ ਭਾਨ ਦਿੱਤੀ ਜੋ ਵੀ 3-4 ਰੁਪਏ ਸੀਗੇ, ਉਹਨੇ ਕਿਹਾ ਵੀ 3 ਰੁਪਏ ਦੀ ਚਾਹ ਪੱਤੀ ਦੇ ਦੇ ਹਨਾ, ਤੇ ਉਹ ਦੁਕਾਨਦਾਰ ਨੇ 3 ਰੁਪਏ ਦੀ ਚਾਹ ਪੱਤੀ ਤੋਲ ਕੇ ਤੱਕੜੀ ਦੇ ਵਿੱਚ ਦੇ ਤੀ। ਉਹ ਕਹਿੰਦੀ ਭਾਈ ਜਿੰਨੇ ਦੀ ਚਾਹ ਪੱਤੀ ਆ ਉਦੋਂ ਭਰ ਤੇ ਤੇਰਾ ਲਿਫਾਫਾ ਜਿਹੜਾ ਕਾਗਜ਼ ਦਾ ਸੀ। ਅਸੀਂ ਕਾਫੀ ਬਹਿਸ ਬਸਾਈ ਹੋਈ, ਉਹ ਕਹਿੰਦਾ ਤੂੰ ਆ ਗਈ ਸਵੇਰੇ ਬੁਣੀ ਬੁਣੀ ਦੇ ਟਾਈਮ ਹਨਾ, ਮੈਂ ਕਹਿੰਦਾ ਉਹ ਜਨਾਨੀ ਵੀ ਨੇ ਵੀ ਪੂਰੇ ਠੋਕਿਆ ਬਾਣੀ ਆ। ਤੇ ਉਦਣ ਮੇਰੇ ਮਨ ਦੇ ਵਿੱਚ ਆਇਆ ਸੀਗਾ, ਮੈਂ ਕਿਹਾ ਯਾਰ ਸੱਚੀ ਬਾਣੀ ਆ, ਸਾਲਾ ਲਿਫਾਫੇ ਵੇਚ ਰਿਹਾ, ਚਾਹ ਪੱਤੀ ਤਾਂ ਇਹਨੇ ਘੱਟ ਤੋਲੀ ਆ, ਮੈਨੂੰ ਦਿਖ ਰਿਹਾ ਸੀ ਉੱਥੇ।
1: ਨਹੀਂ ਚਲੋ ਆਪਾਂ ਨੂੰ ਨਹੀਂ ਪਤਾ ਵੀ ਉਹਨੇ ਘੱਟ ਤੋਲੀ ਆ ਜਾਂ ਭਾਈ ਏਦਾਂ ਦਾ ਸੀਗਾ, ਕਿਉਂਕਿ ਆਪਾਂ ਨੂੰ ਪਤਾ ਕਿ ਵੀ ਇਹ ਮਹਿੰਗੀ ਚੀਜ਼ ਆ, ਪਹਿਲਾਂ ਤਾਂ ਚਾਹ ਪੱਤੀ ਮਹਿੰਗੀ ਹੈ, ਪਰ ਗੱਲ ਤਾਂ ਆਪਾਂ ਇਹ ਕਰਦੇ ਹਾਂ ਵੀ ਇੱਥੋਂ ਤੱਕ ਵੀ ਮਜਬੂਰੀਆਂ ਨੇ ਵੀ ਤੁਸੀਂ ਦੇਖੋ ਵੀ 5 ਰੁਪਏ ਦੀ ਚਾਹ ਪੱਤੀ ਲਿਆ ਕੇ ਤੇ ਉਹ ਸਿਰਫ ਇੱਕ ਡੰਗ ਦੀ ਚਾਹ ਬਣ ਰਹੀ ਹੈ ਨਾ
2: ਜੀ। ਹਾਂ ਉਹ ਇੱਕ ਡੰਗ ਲਈ, ਫਿਰ
1: ਇੱਕ ਡੰਗ ਦੀ ਉਹ ਵੀ ਮਤਲਬ ਸਿਰਫ ਇੱਕ ਉਹਦਾ ਨਾਂ ਹੀ ਹੁੰਦਾ ਚਾਹ ਪੱਤੀ ਦਾ ਵਿੱਚ ਨਾ।
2: ਹਾਂ ਹਾਂ ਨਹੀਂ ਦੇਖੋ ਤੁਸੀਂ ਚਾਹ ਪੱਤੀ ਤੋਲ ਦੋ 5 ਰੁਪਏ ਦੀ, ਤੇ 5 ਰੁਪਏ ਚਾਹ ਪੱਤੀ ਤੋਲ ਕੇ ਉਹਨੂੰ ਅਲੱਗ ਲਿਫਾਫੇ ਚ ਪਾ ਕੇ ਦੇ ਦੋ, ਤੇ ਜਿਹੜਾ ਕਾਗਜ਼ ਤੋਲ ਤਾਂ ਨਾਲ ਹੀ ਉਹ ਤਾਂ ਫਿਰ ਤੁਹਾਡੀ ਕਮਾਈ ਹੋ ਗਈ ਨਾ ਪਾਣੀ ਦੀ ਐਕਸਟਰਾ
1: ਨਾ। ਇਹ ਵੈਸੇ ਹੁੰਦਾ ਮਠਿਆਈਆਂ ਵਾਲੇ ਡੱਬੇ ਵੀ ਤੋਲੀ ਜਾਂਦੇ ਆ ਵਿੱਚ ਨਾ ਮਠਿਆਈ
2: ਦੇ। ਓਕੇ ਜੀ ਚਲੋ ਅੱਗੇ
1: ਲਿਖਾ ਓਕੇ ਕੱਲ। ਥੈਂਕ ਯੂ ਵੈਰੀ ਮਚ, ਥੈਂਕ ਯੂ। ਲੋ ਜੀ ਦੋਸਤੋ, ਜੇ ਹੁਣ ਮਜ਼ਦੂਰ ਦਿਵਸ ਦੀ ਗੱਲ ਹੋਈ ਹੈ ਤਾਂ ਮੈਂ ਉਹ ਜ਼ਰੂਰ ਜਿਹੜੀ ਉਹ ਗੱਲ ਕਰਾਂਗਾ ਕਿ ਛੁੱਟੀ ਤਾਂ ਮਜ਼ਦੂਰ ਦੇ ਨਾਂ 'ਤੇ ਹੋਈ ਹੈ, ਪਰ ਮਜ਼ਦੂਰ ਅੱਜ ਵੀ ਕੰਮ 'ਤੇ ਜਾਏਗਾ। ਵਾਹ ਨਹੀਂ ਸਰਕਾਰੇ ਤੇਰੇ ਰੰਗ ਨਿਆਰੇ, ਪੁੱਠੇ ਤੇਰੇ ਕਾਰੇ, ਜ਼ਾਲਮ ਕਦੇ ਨਹੀਂ ਮਰੇਗਾ, ਹਰਾਮ ਦੀ ਕਮਾਈ 'ਤੇ ਸੱਤਾਂ ਪੁਸ਼ਤਾਂ ਦਾ ਜੁਗਾੜ ਕਰਨ ਵਾਲੇ ਹਰਾਮਜ਼ਾਦੇ ਮਰਿਆ ਨਹੀਂ ਕਰਦੇ, ਜ਼ੁਲਮ ਕਰਦੇ ਨੇ। ਲਓ ਜੀ ਜਗਤਾਰ ਬਾਈ ਜੀ ਆਪਣੇ ਨਾਲ ਆ ਗਏ ਨੇ ਹਾਂਗਕਾਂਗ ਤੋਂ। ਬਾਈ ਜੀ ਸਤਿ ਸ਼੍ਰੀ ਅਕਾਲ, ਵੈਲਕਮ ਤੁਹਾਡਾ ਰੇਡੀਓ ਚੰਨ ਪਰਦੇਸੀ 'ਤੇ। ਆਪਣੇ ਕੋਲ ਸਿਰਫ 3 ਮਿੰਟ ਹੀ ਨੇ ਜੀ।
3: ਸਤਿ ਸ੍ਰੀ ਅਕਾਲ ਜੀਤ ਭਾਈ, ਸਤਿ ਸ੍ਰੀ ਅਕਾਲ ਸਾਰੇ ਚੰਨ ਪ੍ਰਦੇਸੀ ਸੁਣ ਰਹੇ ਸਰੋਤਿਆਂ ਨੂੰ। ਕਿਉਂਕਿ ਐਕਚੁਅਲੀ ਨਾ ਜੀਤ ਭਾਈ ਮੇਰੇ ਨਾ ਫੋਨ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਸੀ ਤੇ ਮੈਂ ਨਾ ਉਦੋਂ ਤੋਂ ਟਰਾਈ ਕਰ ਰਿਹਾ ਸੀ ਵਾਰ ਵਾਰ ਬੰਦ ਕਰਕੇ ਉਹਨੂੰ ਔਨ ਕਰਕੇ ਸਵਿਚ ਆਫ ਕਰਕੇ ਹੋ ਨੀ ਰਿਹਾ ਸੀ। ਆਹ ਅਖੀਰ ਦੇ ਉੱਤੇ ਜਾ ਕੇ 10 ਮਿੰਟ ਰਹਿ ਗਏ ਜਦੋਂ
1: ਆਵਾਜ਼ ਨੀ ਆ ਰਹੀ ਸੀ।
3: ਮੈਂ ਕਹਾਂ ਮੇਰੇ ਫੋਨ ਚ ਨੁਕਸ ਪੈ ਗਿਆ। ਮੈਂ 15 ਵਾਰੀ ਇਹਨੂੰ ਆਫ ਕੀਤਾ, ਫਿਰ ਚਲਾਇਆ, 2-3 ਵਾਰੀ ਸੋਫੇ ਤੇ ਚਲਾ ਕੇ ਮਾਰਿਆ। ਮੈਂ ਕਮਾਲ ਹੋ ਗਈ, ਇਹਨੂੰ ਕੀ ਅੱਜ ਹੋ ਗਿਆ, ਕੀ ਅੱਗ ਲੱਗੀ ਇਹਨੂੰ। ਮੈਂ ਅਖੀਰ ਤੇ ਸਟਾਰਟ ਕੀਤਾ ਤਾਂ ਸ਼ੁਰੂ ਹੋ ਗਿਆ। ਚਲੋ ਇਹ ਨੀ ਵੇ, ਜਿਹੜੀ ਤੁਸੀਂ ਕੈਨੇਡਾ ਦੀ ਗੱਲ ਕਰਦੇ ਸੀ ਨਾ, ਆਪਣਾ ਜਸਵਿੰਦਰ ਬਾਈ ਜੀ, ਕਿ ਲੇਬਰ ਦੀ ਇੱਥੇ ਲੇਬਰ ਹੋਡ ਆਪਣੀ ਫਸਟ ਮੇ ਦੀ ਛੁੱਟੀ ਨਹੀਂ ਹੁੰਦੀ, ਤੇ ਮੈਨੂੰ ਲੱਗਦਾ ਨਾ ਕੈਨੇਡਾ ਦਾ, ਮੈਂ ਇੱਕ ਜਗ੍ਹਾ ਤੇ ਪੜਿਆ ਸੀਗਾ ਸ਼ਾਇਦ ਇਹ ਨਾ ਸਪਤੰਬਰ ਦਾ ਪਹਿਲਾ ਹਫ਼ਤਾ ਮਨਾਉਂਦੇ ਆ ਇਹ।
1: ਹਾਂਜੀ ਹਾਂ, ਲਖਨ ਬਾਈ ਜੀ ਨੇ ਵੀ ਇਹੀ ਦਿੱਤਾ, ਕਹਿੰਦਾ ਵੀ ਆਪਣੇ ਸਪਤੰਬਰ ਚ ਹੁੰਦੀ ਹੈ।
3: ਹਾਂ, ਸਪਤੰਬਰ ਦੇ ਵਿੱਚ ਕੋਈ ਪਹਿਲਾ ਮੰਡੇ ਜਿਹੜਾ ਆਉਂਦਾ ਨਾ ਇਹਨਾਂ ਦਾ, ਉਦੋਂ ਇਹ ਉਹਨੂੰ ਸੈਲੀਬ੍ਰੇਟ ਕਰਦੇ ਆ। ਤੇ ਹੁਣ ਕੋਈ ਇਹਨਾਂ ਦਾ ਕੋਈ ਹਿਸਟਰੀ ਜਿਹੜਾ ਇਤਿਹਾਸ ਵਗੈਰਾ ਉਹਦੇ ਨਾਲ ਜੁੜਦਾ ਹੋਊਗਾ। ਤੇ ਦੂਸਰੀ ਗੱਲ ਹੈ ਵੀ ਜਿਹੜਾ ਆਪਾਂ ਤੁਸੀਂ ਗੱਲ ਕਰਦੇ ਸੀ 5 ਰੁਪਏ ਚਾਹ ਪੱਤੀ ਵਾਲੀ ਗੱਲ, ਇਹ ਤਾਂ ਜਦੋਂ ਆਪਾਂ ਨਾ ਕਹਿ ਲਈਏ ਵੀ ਕੁਛ ਮਜ਼ਬੂਰੀਆਂ ਕਹਿ ਲਓ, ਕੁਛ ਸਰਕਾਰਾਂ ਦੀਆਂ ਪੋਲਿਸੀਆਂ ਕਹਿ ਲਓ, ਵੀ ਜਿਹੜੀਆਂ ਸਾਨੂੰ ਕਿਸੇ ਤਰੀਕੇ ਨਾਲ ਕਿਸੇ ਨੂੰ ਰਾਹਤ ਨਹੀਂ ਦਿੰਦੀਆਂ, ਜਿਹੜੀਆਂ ਜਿਹੜੇ ਮਜ਼ਦੂਰ ਹੁੰਦੇ ਨੇ। ਕਿਉਂਕਿ ਦੇਖਿਆ ਜਾਵੇ ਤਾਂ ਜਿਹੜੀ ਦੇਸ਼ ਦੀ ਡਿਵੈਲਪਮੈਂਟ ਹੈ ਉਹ ਮਜ਼ਦੂਰਾਂ ਨਾਲ ਹੀ ਹੁੰਦੀ ਹੈ, ਕਾਰਪੋਰੇਟ ਨਾਲ ਨਹੀਂ ਹੁੰਦੀ। ਪਰ ਸਰਕਾਰਾਂ ਜਿਹੜੀਆਂ ਕਾਰਪੋਰੇਟਸ ਨੂੰ ਜ਼ਿਆਦਾ ਸਹੂਲਤਾਂ ਦਿੰਦੀਆਂ ਨੇ ਤੇ ਮਜ਼ਦੂਰਾਂ ਨੂੰ ਘੱਟ ਦਿੰਦੀਆਂ ਨੇ। ਉਹਦਾ ਕਾਰਨ ਮੇਰੀ ਸੋਚ ਜਿਹੜੀ ਜਦੋਂ ਉਲਟ ਚੱਲਦੀ ਹੈ ਕਿ ਜੇ ਮਜ਼ਦੂਰ ਨਾ ਹੋਣ ਤਾਂ ਕਾਰਪੋਰੇਟ ਵੀ ਕੀ ਕਰ ਲੈਣਗੇ। ਇਹ ਗੱਲ ਸੋਚਣ ਵਾਲੀ ਗੱਲ ਹੈ, ਉਹ ਆਪ ਥੋੜੋ ਕੰਮ ਕਰਨ ਲੱਗੇ ਜਾ ਕੇ ਫੈਕਟਰੀਆਂ ਦੇ ਵਿੱਚ, ਕੰਮ ਤਾਂ ਮਜ਼ਦੂਰਾਂ ਨੇ ਕਰਨਾ ਨਾ ਉੱਥੇ।
1: ਨਹੀਂ, ਗੱਲ ਤੁਹਾਡੀ ਬਿਲਕੁਲ ਸਹੀ ਹੈ, ਪਰ ਉਹ ਉਹਨਾਂ ਦੇ ਦੇਖੋ ਜਿਹਨੂੰ ਕਹਿੰਦੇ ਹੁੰਦੇ ਨਾ ਵੀ ਗੁਲਾਮੀ ਹੈ ਜਿਹੜੀ, ਇਹ ਡਿਫਰੈਂਟ ਟਾਈਪ ਦੀ ਗੁਲਾਮੀ ਹੈ। ਹੁਣ ਇਹ ਗੁਲਾਮੀ ਗਈ ਨਹੀਂ ਦੁਨੀਆ ਤੋਂ, ਸਿਰਫ ਉਹਦਾ ਰੰਗ ਰੂਪ ਬਦਲ ਜਾਂਦਾ। ਉਹ ਜਿੰਨਾ ਕੁ ਲੋਕ ਰੌਲਾ ਪਾਉਂਦੇ ਨੇ ਉਨੀ ਕੁ ਰੱਸੀ ਢਿੱਲੀ ਛੱਡ ਦਿੰਦੇ ਨੇ, ਫਿਰ ਵਲ ਪਾ ਲੈਂਦੇ ਨੇ ਕਿਸੇ ਹੋਰ ਤਰੀਕੇ ਦੇ ਨਾਲ। ਹਾਂਜੀ,
3: ਹਾਂ ਗੱਲ ਤੁਹਾਡੀ ਸਹੀ ਹੈ, ਪਰ ਮੈਂ ਜਿਹੜੀ ਗੱਲ ਮੈਂ ਸੋਚਦਾ ਹੁੰਦਾ ਵੀ ਜੇ ਕੰਟਰੀ ਡਿਵੈਲਪ ਹੁੰਦਾ ਤਾਂ ਮਤਲਬ ਇਹ ਧਾਰਨਾ ਸਾਨੂੰ ਬਦਲਣੀ ਪੈਣੀ ਹੈ ਵੀ ਜੇ ਕੰਟਰੀ ਡਿਵੈਲਪ ਹੁੰਦਾ ਜਾਂ ਕਿਸੇ ਘਰ ਦੇ ਵਿੱਚ ਤਰੱਕੀ ਹੁੰਦੀ ਹੈ ਤਾਂ ਉਹ ਤਰੱਕੀ ਦਾ ਕਾਰਨ ਘਰ ਦੇ ਵਿੱਚ ਕੰਮ ਕਰਨ ਵਾਲੇ ਆ, ਨਾ ਕਿ ਲਾਣੇਦਾਰ ਕੁਰਸੀ ਤੇ ਬਹਿ ਕੇ ਵਾਲੇ।
1: ਬਿਲਕੁਲ ਨਹੀਂ, ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰ ਗੱਲ ਤਾਂ ਇਹੀ ਹੈ ਵੀ ਜੇ ਉਹ ਉੱਪਰ ਉੱਠਣਗੇ ਫੇਰ ਹੀ ਦੇਸ਼ ਉੱਪਰ ਉੱਠਣਾ, ਨਹੀਂ ਤਾਂ ਫਿਰ ਜਿਵੇਂ ਮਰਜ਼ੀ ਜਿਹੜੇ ਉਹ ਤਾਂ 5-7 ਘਰਾਣੇ ਨੇ, ਉਹ ਤਾਂ ਪਹਿਲਾਂ ਹੀ ਬਥੇਰੇ ਅਮੀਰ ਨੇ, ਉਹਨਾਂ ਕੋਲ ਕੋਠੀਆਂ ਕਾਰਾਂ ਹਵਾਈ ਜਹਾਜ਼ ਉਹਨਾਂ ਕੋਲ ਹੈਗੇ ਨੇ।
3: ਉਹਨਾਂ ਨੂੰ ਜੀਤ ਬਾਈ ਸਰਕਾਰਾਂ ਕਿੰਨੀਆਂ ਸਹੂਲਤਾਂ ਦਿੰਦੀਆਂ, ਕਿੰਨਾ NPA ਜਾਂਦਾ, ਕਿੰਨਾ ਕਰੋੜਾਂ ਰੁਪਇਆ, ਕਿੰਨੇ ਅਰਬ ਖਰਬ ਰੁਪਇਆ।
1: ਚਲੋ ਆਪਾਂ ਇਹ ਕਰਦੇ ਹਾਂ, ਪਰ ਟਿਊਜ਼ਡੇ ਵਾਲੇ ਦਿਨ ਨਾ ਇਹਦੇ ਉੱਤੇ ਖੁੱਲ ਕੇ ਚਰਚਾ ਕਰਾਂਗੇ, ਇਹੀ ਵਿਸ਼ਾ ਲੈ ਕੇ ਆਵਾਂਗੇ ਆਪਾਂ। ਬਾਕੀ ਜਿਵੇਂ ਇੰਡੀਆ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਹੋਵੇਗੀ ਵੈਨਸਡੇ ਦੀ ਮਾਰਨਿੰਗ ਹੋਵੇਗੀ, ਇਸ ਵਿਸ਼ੇ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਖੁੱਲ ਕੇ। ਤੁਸੀਂ ਵੀ ਰੈਡੀ ਰਹੋ ਆਪਣੀਆਂ ਗੱਲਾਂ ਬਾਤਾਂ ਕਰਨ ਦੇ ਲਈ। ਸੋ ਜਿੰਨਾ ਕੁ ਵੀ ਤੁਸੀਂ ਸੁਣਿਆ ਦੋਸਤੋ, ਚਲੋ ਆਪਾਂ ਨੂੰ ਪਤਾ ਲੱਗ ਗਿਆ ਵੀ ਸਿਸਟਮ ਸਹੀ ਹੋ ਗਿਆ। ਸੋ ਥੈਂਕ ਯੂ, ਤੁਸੀਂ ਜੁੜੇ ਇੱਕੋ ਹੀ ਹੱਕ ਦੇ ਉੱਤੇ, ਦੇਖੋ ਤੁਸੀਂ ਇਕੱਠੇ ਹੋ ਗਏ ਹੋ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਦੋਸਤੋ। ਸੋ ਹੁਣ ਜੁੜੇ ਰਹੋ ਰੇਡੀਓ ਚੰਨ ਪ੍ਰਦੇਸੀ ਨਾਲ, ਕਿਉਂਕਿ ਅਗਲਾ ਪ੍ਰੋਗਰਾਮ ਲੈ ਕੇ ਆਪਣੇ ਅਗਲੇ ਸਾਥੀ ਵੀ ਤਿਆਰ ਨੇ।

ਸਤਿ ਸ੍ਰੀ ਅਕਾਲ ਜੀ ਹਾਜ਼ਰਾਂ ਦੋਸਤੋ, ਇੱਕ ਵਾਰੀ ਫਿਰ ਤੋਂ ਤੁਹਾਡੇ ਆਪਣੇ ਪ੍ਰੋਗਰਾਮ ਅਮਨ ਲਾਈਵ ਦੇ ਨਾਲ। ਮੈਂ ਤੁਹਾਡੀ ਹੋਸਟ ਅਮਨਦੀਪ ਤੇ ਸੁਣ ਰਹੇ ਹੋ ਤੁਸੀਂ ਚਰਨ ਪਰਦੇਸੀ ਰੇਡੀਓ। ਜੀ ਬਿਲਕੁਲ, ਲਾਈਵ ਇਸ ਸਮੇਂ ਜੁੜ ਚੁੱਕਾ ਮੇਰੇ ਨਾਲ, ਭਾਰਤੀ ਸਮੇਂ ਦੇ ਮੁਤਾਬਕ 7:30 ਵੱਜ ਚੁੱਕੇ ਨੇ। ਅਗਲੇ 2 ਘੰਟੇ ਦੀ ਸਾਂਝ ਸਾਡੀ ਸਭ ਦੀ ਇਸ ਮੰਚ ਤੇ। ਸੋ ਮੈਸੇਜ ਦੇ ਜ਼ਰੀਏ ਅੱਜ ਦੇ ਪ੍ਰੋਗਰਾਮ ਦਾ ਤੁਸੀਂ ਹਿੱਸਾ ਬਣ ਸਕਦੇ ਹੋ। ਜੀ ਹਾਂ, ਭਾਰਤੀ ਨੰਬਰ ਤੇ ਕਰ ਸਕਦੇ ਹੋ, ਮੈਸੇਜ ਤੇ ਜੁੜ ਸਕਦੇ ਹੋ ਅੱਜ ਦੇ ਪ੍ਰੋਗਰਾਮ ਦੇ ਨਾਲ। ਅੱਜ ਦਾ ਦਿਨ 2 ਮਈ ਸ਼ਨੀਵਾਰ ਭਾਰਤੀ ਦਿਨਾਂ ਦੇ ਮੁਤਾਬਕ। ਜੀ ਬਿਲਕੁਲ, ਸੈਟਰਡੇ ਸ਼ਨੀਵਾਰ ਦਾ ਦਿਨ। ਹਿੰਦੀ ਗੀਤ ਸੰਗੀਤ ਦਾ ਸਾਡਾ ਅੱਜ ਦਾ ਇਹ ਦਿਨ। ਮੈਸੇਜ ਕਰ ਸਕਦੇ ਹੋ ਤੇ ਫਰਮਾਇਸ਼ ਕਰ ਸਕਦੇ ਹੋ ਤੁਹਾਡੀ ਆਪਣੀ ਪਸੰਦ ਦੇ ਹਿੰਦੀ ਗੀਤ ਦੀ, ਤੇ ਜੁੜ ਸਕਦੇ ਹੋ ਪ੍ਰੋਗਰਾਮ ਦੇ ਨਾਲ। ਜੀ ਹਾਂ, ਗੀਤ ਤੁਹਾਡੇ ਆਪਣੀ ਪਸੰਦ ਦੇ ਪ੍ਰੋਗਰਾਮ ਦਾ ਹਿੱਸਾ। ਭਾਰਤੀ ਨੰਬਰ ਮੈਸੇਜ ਦੇ ਲਈ 7699 51 93 ਤੇ ਜੁੜ ਸਕਦੇ ਹੋ ਅੱਜ ਦੇ ਪ੍ਰੋਗਰਾਮ ਦੇ ਨਾਲ। ਸ਼ੁਕਰੀਆ ਸਾਡੇ ਤਮਾਮ ਸਰੋਤਿਆਂ ਦਾ, ਜਿਹੜਾ ਇਸ ਸਮੇਂ ਮੇਰੀ ਆਵਾਜ਼ ਨਾਲ ਸੁਣ ਰਹੇ ਨੇ। ਰੇਡੀਓ ਜਨ ਪ੍ਰਦੇਸੀ ਆਨ ਕੀਤਾ, ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ, ਰਾਬਤਾ ਬਣਾਉਣ ਦੇ ਲਈ। ਅਮਨ ਲਾਈਵ ਇਸ ਸਮੇਂ ਤੁਸੀਂ ਸੁਣ ਰਹੇ ਹੋ ਰੇਡੀਓ ਜਨ ਪ੍ਰਦੇਸੀ ਦਾ ਮੰਚ। ਪ੍ਰੋਗਰਾਮ ਦੇ ਸਪਾਂਸਰ ਨੇ ਜੀ ਚੰਡਾ ਸਿੰਘ ਜੀ USA ਤੋਂ, ਗੁਰਮੀਤ ਗਿੱਲ ਜੀ UK ਤੋਂ, ਸ਼ੁਕਰੀਆ ਜੀ, ਧੰਨਵਾਦ। ਸੁਸ਼ਾਂਤ ਸਿੰਘ ਨੇ ਗੀਤ ਸੰਗੀਤ ਬਿਲਕੁਲ ਚੱਲਦਾ ਰਹਿਣਾ ਜੀ ਅਗਲੇ ਸਮੇਂ ਦੇ ਲਈ, ਅਗਲੇ 2 ਘੰਟੇ ਦੇ ਲਈ। ਜੁੜੇ ਰਹੋ ਰੇਡੀਓ ਚੰਨ ਪ੍ਰਦੇਸੀ ਦੇ ਨਾਲ।

ਜੀ ਗੀਤ ਹੋਏ ਤੁਸੀਂ ਸੁਣਿਆ, ਗੀਤ ਦੀ ਫਰਮਾਇਸ਼ ਕੀਤੀ ਸੀ ਜੀ ਸੁਖਪਾਲ ਸਿੰਘ ਜੀ ਨੇ ਬਠਿੰਡਾ ਤੋਂ, ਸ਼ੁਕਰੀਆ ਜੀ, ਧੰਨਵਾਦ। ਅਗਲੇ ਸਰੋਤੇ ਗਿਆਨ ਗੁਲਾਟੀ ਜੀ ਆਸਟ੍ਰੇਲੀਆ ਤੋਂ ਸੁਣਨਾ ਚਾਹੁੰਦੇ ਨੇ ਅਗਲਾ ਇਹ ਗੀਤ।

ਜੀ ਗੀਤ ਨੇ ਤੁਸੀਂ ਸੁਣਿਆ ਗੀਤ ਦੀ ਫਰਮਾਇਸ਼ ਕਿਸੇ ਜਗਾਨ ਗੁਲਾਟੀ ਜੀ ਨੇ ਆਸਟ੍ਰੇਲੀਆ ਤੋਂ ਸ਼ੁਕਰੀਆ ਜੀ ਧੰਨਵਾਦ ਅਗਲੇ ਸਰੋਤੇ ਅਗਲੀ ਫਰਮਾਇਸ਼ ਦਿਲਬਾਗ ਸਿੰਘ ਜੀ ਦੁਬਈ ਤੋਂ ਸੁਣਨਾ ਚਾਹੁੰਦੇ ਨੇ ਅਗਲਾ ਇਹ ਗੀਤ

ਜੀ ਗੀਤ ਹੁਣੇ ਤੁਸੀਂ ਸੁਣਿਆ ਗੀਤ ਦੀ ਫਰਮਾਇਸ਼ ਕੀਤੀ ਸੀ ਜੀ ਦਿਲਬਾਗ ਸਿੰਘ ਜੀ ਨੇ ਦੁਬਈ ਤੋਂ। ਸ਼ੁਕਰੀਆ ਜੀ, ਧੰਨਵਾਦ। ਅਗਲੇ ਸਰੋਤ ਤੇ ਅਗਲੀ ਫਰਮਾਇਸ਼ ਸੁਸ਼ਮਾ ਸ਼ਰਮਾ ਜੀ ਨਵਾਂ ਸ਼ਹਿਰ ਤੋਂ ਸੁਣਨਾ ਚਾਹੁੰਦੇ ਨੇ ਅਗਲਾ ਇਹ ਗੀਤ।

ਜੀ ਗੀਤਾਂ ਨੇ ਤੁਸੀਂ ਸੁਣਿਆ, ਗੀਤ ਦੀ ਫਰਮਾਇਸ਼ ਕੀਤੀ ਸੀ ਜੀ ਸੁਸ਼ਮਾ ਸ਼ਰਮਾ ਜੀ ਨੇ ਨਵਾਂ ਸ਼ਹਿਰ ਤੋਂ, ਸ਼ੁਕਰੀਆ ਜੀ, ਧੰਨਵਾਦ। ਅਗਲੇ ਸਰੋਤੇ ਜਸੀ ਚਾਹਲ ਜੀ ਮਲੇਰਕੋਟਲਾ ਤੋਂ ਸੁਣਨਾ ਚਾਹੁੰਦੇ ਨੇ ਅਗਲਾ ਇਹ ਗੀਤ।

ਜੀ ਗੀਤ ਸੁਣਿਆ, ਗੀਤ ਦੀ ਫਰਮਾਇਸ਼ ਕੀਤੀ ਸੀ ਜੀ ਜੱਸੀ ਚਾਹਲ ਜੀ ਨੇ ਮਲੇਰਕੋਟਲਾ ਤੋਂ। ਸ਼ੁਕਰੀਆ ਜੀ, ਧੰਨਵਾਦ। ਅਗਲੇ ਸਰੋਤੇ ਅਗਲੀ ਫਰਮਾਇਸ਼ ਰਾਮਜੀਤ ਕੰਗੂੜਾ ਜੀ ਬਠਿੰਡਾ ਤੋਂ ਸੁਣਨਾ ਚਾਹੁੰਦੇ ਨੇ। ਅਗਲਾ

ਜੀ ਗੀਤ ਹੁਣੇ ਤੁਸੀਂ ਸੁਣਿਆ, ਗੀਤ ਦੀ ਫਰਮਾਇਸ਼ ਕੀਤੀ ਸੀ ਜੀ ਰਾਮਜੀਤ ਖੰਗੂੜਾ ਜੀ ਨੇ ਬਠਿੰਡਾ ਤੋਂ, ਸ਼ੁਕਰੀਆ ਜੀ, ਧੰਨਵਾਦ। ਅਗਲੇ ਸਰੋਤੇ ਅਗਲੀ ਫਰਮਾਇਸ਼। ਪਰਮਜੀਤ ਸਿੰਘ ਜੀ ਮੋਗਾ ਤੋਂ ਸੁਣਨਾ ਚਾਹੁੰਦੇ ਨੇ ਅਗਲਾ ਇਹ ਗੀਤ।

ਜੀ ਗੀਤਾ ਨੇ ਤੁਸੀਂ ਸੁਣਿਆ, ਗੀਤ ਦੀ ਫਰਮਾਇਸ਼ ਕੀਤੀ ਸੀ ਜੀ ਪਰਮਜੀਤ ਸਿੰਘ ਜੀ ਨੇ ਮੌਕਾ ਤੋਂ, ਸ਼ੁਕਰੀਆ ਜੀ, ਧੰਨਵਾਦ। ਅਗਲੇ ਸਰੋਤੇ ਅਗਲੀ ਫਰਮਾਇਸ਼।

ਜੀਗੀ ਤੋਂ ਤੁਸੀਂ ਸੁਣਿਆ ਗੀਤ ਦੀ ਫਰਮਾਇਸ਼ ਕੀਤੀ ਸੀ ਜੀ ਰਾਮ ਸਿੰਘ ਜੀ ਨੇ ਫੁੱਲੋ ਮਿੱਟੀ ਤੋਂ ਸ਼ੁਕਰੀਆ ਜੀ ਧੰਨਵਾਦ ਅਗਲੇ ਸਰੋਤੇ ਅਗਲੀ ਫਰਮਾਇਸ਼ ਅੰਗਰੇਜ਼ ਗਿੱਜਾ ਜੀ ਚੰਦ ਬਾਜਾ ਤੋਂ ਸੁਣਨਾ ਚਾਹੁੰਦੇ ਨੇ ਅਗਲਾ ਗੀਤ

ਜੀ ਗੀਤ ਨੇ ਤੁਸੀਂ ਸੁਣਿਆ ਗੀਤ ਦੀ ਫਰਮਾਇਸ਼ ਕੀਤੀ ਸੀ ਜੀ ਅੰਗਰੇਜ਼ ਗੇਜਾ ਜੀ ਨੇ ਚੰਦ ਬਾਜਾ ਤੋਂ ਸ਼ੁਕਰੀਆ ਜੀ ਧੰਨਵਾਦ ਅਗਲੇ ਸਰੋਤੇ ਅਗਲੀ ਫਰਮਾਇਸ਼ ਦਲਬੀਰ ਸਿੰਘ ਜੀ ਕੁਵੈਤ ਤੋਂ

ਜੀ ਗੀਤ ਨੇ ਤੁਸੀਂ ਸੁਣਿਆ, ਗੀਤ ਦੀ ਫਰਮਾਇਸ਼ ਕੀਤੀ ਸੀ ਜੀ ਅਜਮੇਰ ਚਾਹਲ ਜੀ ਨੇ ਕੈਲੀਫੋਰਨੀਆ ਤੋਂ। ਸ਼ੁਕਰੀਆ ਜੀ, ਧੰਨਵਾਦ। ਹਿੰਦੀ ਗੀਤ ਸੰਗੀਤ ਅੱਜ ਦੇ ਦਿਨ ਦਾ, ਅੱਜ ਦੇ ਪ੍ਰੋਗਰਾਮ ਦਾ ਹਿੱਸਾ। ਅਮਨ ਲਾਈਵ ਇਸ ਸਮੇਂ ਤੁਸੀਂ ਸੁਣ ਰਹੇ ਹੋ ਰੇਡੀਓ ਚੈਨਲ ਪ੍ਰਦੇਸੀ ਦੇ ਮੰਚ। ਪ੍ਰੋਗਰਾਮ ਦੇ ਸਪਾਂਸਰ ਨੇ ਜੀ ਚੰਡਾ ਸਿੰਘ ਜੀ ਯੂ ਐਸ ਏ ਤੋਂ, ਗੁਰਮੀਤ ਗਿੱਲ ਜੀ ਯੂ ਕੇ ਤੋਂ। ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ, ਮਿਹਰਬਾਨੀ। ਕੱਲ ਨੂੰ ਯਾਨੀ ਕਿ 3 ਮਈ ਗੁਰਮੀਤ ਗਿੱਲ ਜੀ ਦੇ ਘਰੇ ਪੋਤਰੇ ਦਾ ਜਨਮ ਦਿਨ, ਸੋ ਬਹੁਤ ਬਹੁਤ ਮੁਬਾਰਕਬਾਦ, ਜਨਮ ਦਿਨ ਦੀਆਂ ਢੇਰ ਸਾਰੀਆਂ ਵਧਾਈਆਂ ਮੁਬਾਰਕਾਂ ਮੇਰੇ ਵੱਲੋਂ, ਰੇਡੀਓ ਚੈਨਲ ਪ੍ਰਦੇਸੀ ਵੱਲੋਂ, ਗੁਰਮੀਤ ਗਿੱਲ ਜੀ ਤੁਹਾਨੂੰ, ਤੁਹਾਡੇ ਪੂਰੇ ਪਰਿਵਾਰ ਨੂੰ। ਚੰਨ ਪਰਦੇਸੀ ਰੇਡੀਓ ਵੱਲੋਂ, ਸਾਡੇ ਪੂਰੇ ਇਸ ਅਮਨ ਲਾਈਫ ਫੈਮਿਲੀ ਦੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਤੇ ਰਣਜੀਤ ਕੌਰ ਜੀ ਨੂੰ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੁਸੀਂ ਲਗਾਤਾਰ ਪ੍ਰੋਗਰਾਮ ਦੇ ਨਾਲ ਜੁੜਦੇ ਹੋ, ਪ੍ਰੋਗਰਾਮ ਨੂੰ ਸਪਾਂਸਰ ਵੀ ਕੀਤਾ ਜਾਂਦਾ, ਬਹੁਤ ਬਹੁਤ ਮਿਹਰਬਾਨੀ। ਤੇ ਲਓ ਜੀ ਇੱਕ ਗੀਤ ਦੀ ਫਰਮਾਇਸ਼ ਜਾਂ ਕਹਿ ਲੋ ਕਿ ਡੈਡੀਕੇਟ ਕੀਤਾ ਵੈਸ਼ਨੋ ਸ਼ਰਮਾ ਜੀ ਦੇ ਵੱਲੋਂ ਗੁਰਮੀਤ ਗਿੱਲ ਜੀ ਦੇ ਲਈ ਹੈਗੀ।

ਜੀ ਗੀਤ ਹੁਣ ਤੁਸੀਂ ਸੁਣਿਆ ਡੈਡੀਕੇਟ ਗੀਤ ਗੁਰਮੀਤ ਗਿੱਲ ਜੀ ਉਹਨਾਂ ਦੀ ਫੈਮਿਲੀ ਦੇ ਲਈ ਉਹਨਾਂ ਦੇ ਪੁੱਤਰੀ ਦੇ ਜਨਮ ਦਿਨ ਤੇ ਵੈਸ਼ਨਾ ਸ਼ਰਮਾ ਜੀ ਦੇ ਵੱਲੋਂ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ। ਅਗਲੇ ਸਰੋਤੇ ਅਗਲੀ ਫਰਮਾਇਸ਼ ਮਨਪ੍ਰੀਤ ਕੌਰ ਜੀ ਵਾਂਦਰ ਤੋਂ ਸੁਣਨਾ ਚਾਹੁੰਦੇ ਨੇ ਅਗਲਾ ਇਹ ਗੀਤ।